ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ।

ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹਉ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਾਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸੁਆਲਿਓ ਜਿਨ ਕੀਤੀ ਸੋ ਪਾਰ ਪਇਆ।

ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ, ਕਿਤੇ ਤੇਰੇ ਵਾਵਣ ਹਾਰੇ, ਕਿਤੇ ਤੇਰੇ ਰਾਗ ਭਰੀ ਸਿਉਂ ਕਹੀਐ, ਕਿਤੇ ਤੇਰੇ ਗਾਵਣ ਹਾਰੇ, ਗਾਵਨ ਤੁਦਨੋ ਪਵਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ, ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ, ਗਾਵਨ ਤੁਦਨੋ ਇੰਦਰ ਇੰਦਰ ਆਸਣ ਬੈਠੇ, ਦੇਵਤਿਆਂ ਦਰ ਨਾਲੇ, ਗਾਵਨ ਤੁਦਨੋ ਸਿੱਧ ਸਮਾਧੀ ਅੰਦਰ, ਗਾਵਨ ਤੁਦਨੋ ਸਾਧ ਵਿਚਾਰੇ, ਗਾਵਨ ਤੁਦਨੋ ਜਤੀ ਸਤੀ ਸੰਤੋਖੀ, ਗਾਵਨ ਤੁਦਨੋ ਵੀਰ ਕਰਾਰੇ, ਗਾਵਨ ਤੁਦਨੋ ਪੰਡਿਤ ਪੜਨ ਰਖੀ ਸੁਰ, ਜੁਗ ਜੁਗ ਵੇਦਾ ਨਾਲੇ, ਗਾਵਨ ਤੁਦਨੋ ਮੋਹਣੀਆ ਮਨ ਮੋਹਨ ਸੁਰਗ ਮਸ਼ ਪਿਆਲੇ, ਗਾਵਨ ਤੁਦਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵਨ ਤੁਦਨੋ ਜੋਧ ਮਹਾਬਲ ਸੂਰਾ, ਗਾਵਨ ਤੁਦਨੋ ਖਾਣੀ ਚਾਰੇ, ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ, ਸੇਈ ਤੁਦਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ, ਹੋਰ ਕਿਤੇ ਤੁਦਨੋ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ, ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ।

ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ।

ਤਾਗੈ ਭੂਖ ਉਤ ਭੂਖੈ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ।

ਬਾਜ ਸਮਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਾਨ ਸਤਿਗੁਰ ਸਤਿ ਪੁਰਖਾ।

ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਾ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦ

ਕੋਈ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰਿਆ। ਉਡੇ ਊਡ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨੇ ਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮ ਅਗਮ ਅਪਾਰ। ਸਭ ਧਿਆਵੈ ਹੈ ਸਭ ਧਿਆਵੈ ਹੈ ਤੁਧ ਜੀ, ਹਰ ਸੱਚੇ ਸਿਰਜਣ ਹਾਰ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰ। ਹਰ ਧਿਆਵੈ ਹੋ ਸੰਤ ਹੋ ਜੀ, ਸਭ ਦੁੱਖ ਵਿਸਾਰਣ ਹਾਰ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਹਰ ਧਿਆਵਹਿ ਤੁਧ ਜੀ, ਸੇ ਜਨ ਜੁਗਮੈ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨੇਕ ਅਨੇਕ ਅਨੰਤਾ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵਹੁ ਆਪ ਹੱਥ ਦੈ ਮੋਹੇ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕਉ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ ਤੁਮੈ ਹੈ ਸ਼ਾਡ ਕੋਈ ਅਵਰ ਨਾ ਧਿਆਉਂ ਜੋ ਬਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹੱਥ ਦੈ ਮੁਝੈ ਉਬਰਿਐ ਮਰਨ ਕਾਲ ਕਾ ਤ੍ਰਾਸ ਨਿਵਰਿਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜ ਜੂ ਕਰਿਹੋ ਰੱਛਾ ਰਾਖ ਲੇ ਹੋ ਮੋਹੇ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਾ ਸੁਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲਮੋ ਬਾਦ ਕੀਓ ਘਾਟ ਘਾਟ ਕੀ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਾਟ ਘਾਟ ਕੇ ਪਟ ਪਟ ਕੀ ਜਾਨੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਾਰਤ ਤਬ ਦੇਹ ਅਪਾਰਾ ਜਬ ਅਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨਿਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾਕਉ ਕਰ ਪਾਹਨ ਅਨੁਮਾਨਤ ਮਹਾਮੂੜ ਕਾਸ਼ ਭੇਦ ਨਾ ਜਾਨਤ ਮਹਾਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਪੂਪਾ ਅੰਡਜ ਜੇਰਜ ਸੇਤਜ ਕੀਨੀ ਉਤ ਭੁਜ ਖਾਨ ਬਹੁਰ ਰਾਚ ਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਇਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸੁਯੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ
दुष्ट जिते उठवत उत्पाता सकल मलेश करो रण कहता जे अस तुझ तव सरनी परे तिनके दुष्ट दुखत हव मरे पुरख जवन पग परे तिहारे तिनके तुम संकट सब टारे जो काल को एक बार त्याय है ताके काल निकट नह आय है रक्षा होए ताहे सब काला दुष्ट अरिष्ट टरे तत काला कृपा दृष्ट तन जाहे नहर हो ताके पाप तनक मोहर हो रिद सिद कर्मो सब होई दुष्ट शाह श्वाय सकै ना कोई एक बार जिन तुम्हें संभारा काल फांस ते ताहे उबारा जिन नार नाम तिहारो कहा दार

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਭ ਦੋਤਾ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉਂ ਮਨਹੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬੋ ਕਿਆ ਨਾਹੀਂ ਘਰ ਤੇਰਾ ਹੈ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟੁਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਸੰਤ

ਸੇਵਾ ਸੰਭਾਲ ਦਿੰਦਾ ਹਾਂ, ਆਪਣੇ ਕਾਰਸਾ ਜੀ ਨੂੰ ਬਖਸ਼ੋ। ਇਹ ਨਿਓਟਿਆਂ ਦੀ ਓਟ ਗੁਰੂ ਨਿਆਸਿਆਂ ਦੇ ਆਸੇ ਗੁਰੂ ਗ੍ਰੰਥ ਸਾਹਿਬ ਅਰਪਿਤਾ ਜੀ ਹੋ। ਮਰਤਾ ਮਰਤਾ ਜਗ ਬੂਹਾ ਮਰ ਬਣੇ ਜਾਣੇ ਕੋਏ, ਐਸੀ ਮਰਨੀ ਜੋ ਮਰੇ ਹੋਰ ਨਾ ਮਰਨਾ। ਅਰਪਿਤਾ ਜੀ ਹੋ, ਭਾਈ ਮਨੀ ਸਿੰਘ ਜੀ ਪਾਤਸ਼ਾਹ ਜੀ, ਜਿਨ੍ਹਾਂ ਨੇ ਸਾਡੇ ਵਾਸਤੇ ਗੁਰੂ ਆ ਪਵਿੱਤਰ ਗੁਰਬਾਣੀ ਗ੍ਰੰਥ ਸਾਹਿਬ ਜੀ ਦੇ ਆਪਦੇ ਚਰਨਾਂ ਦੇ ਸਤਿਕਾਰ ਨੂੰ ਕਾਇਮ ਰੱਖਦੇ ਹਾਂ। ਅਰਪਿਤਾ ਜੀ ਗੁਰਬਾਣੀ ਦਿੱਤੀ ਸੀ, ਕੁਰਬਾਨ ਕੀਤੇ, ਅਰਪਿਤਾ ਜੀ ਹੋ, ਬਖਸ਼ਿਸ਼ ਕਰੋ ਉਹਨਾਂ ਦੀਆਂ ਇਸ ਦਸਾਹੇ ਮਾਰਗ ਨੂੰ, ਇਹਨਾਂ ਦੀ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਲਤਾ ਜੀ। ਖਾਲਸਾ ਪੰਥ ਨੂੰ ਸੰਗਾਜ ਦੇ ਨੌਜਵਾਨ ਪੀੜ੍ਹੀ ਕਿਰਪਾ ਕਰਤਾ, ਉਹਨਾਂ ਦੇ ਸਾਹਿਬ ਮਾਰਗ ਅਪਣਾਉਣ ਵਾਸਤੇ, ਉਹਨਾਂ ਚੱਲਣ ਵਾਸਤੇ ਗੁਰੂ ਮਹਾਰਾਜ ਬਾਰੇ ਵਿੱਚ ਤਾਕਤ ਬਖਸ਼ੋ, ਭਾਵਨਾ ਦੀ ਦਾਤ ਬਖਸ਼ੋ, ਰਿਪਿਆ ਉਹਨਾਂ ਦੀ ਕੁਰਬਾਨੀ ਨੂੰ ਸਦਾ ਯਾਦ ਕਰਦੇ ਲਤਾ। ਅਸੀਂ ਗੁਰੂ ਦਾ ਆਪਣੇ ਪੰਥ ਵਾਸਤੇ ਕੁਝ ਕਰ ਸਕੀਏ, ਕਿਰਪਾ ਕਰੋ, ਬਖਸ਼ਿਸ਼ ਕਰੋ, ਮਿਹਰ ਭਰਿਆ ਸਾਰਿਆਂ ਦੇ ਸਿਰ ਤੇ ਰੱਖੋ। ਏਕਤਾ ਵਿਭਾਗ ਪਿਆ ਜੀ ਬਖਸ਼ਿਸ਼ ਕਰ ਗਈ ਮਹਾਰਾਜ, ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਖਾਲਸਾ ਪੰਥ ਦੀ ਏਕਤਾ ਵਾਸਤੇ, ਪਿਆਰ ਵਾਸਤੇ, ਚਾਢੀ ਕਲਾ ਵਾਸਤੇ, ਰੱਖਿਆ ਕਰਨ ਵਾਸਤੇ ਗੁਰੂ ਮਹਾਰਾਜ ਹਮੇਸ਼ਾ ਬਲ ਬਖਸ਼ਿਸ਼ ਕਰਨ ਦੀ ਵਾਅਦਾ ਕਰੋ ਜੀ। ਗਰੀਬ ਰਾਜ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚ ਪੁੱਤਰ ਕਲਾਸ ਹੈ, ਦੇਗਾ ਤਿਆਗ ਹਾਦਰ ਨੇ, ਆਪ ਦੀ ਭੋਗ ਲਾਓ, ਸ਼ੀਰ ਪ੍ਰਸਾਦ ਸਾਹਿਬ ਸਿੰਘ ਦੀ ਰਸਨਾ ਲਾਇਕ ਹੋਵੇ, ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ, ਬਖਸ਼ੀ ਕਰੋ ਦਤਾਰ ਜੀ, ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ, ਸੁੱਖਾਂ ਦਾ ਪ੍ਰਕਾਸ਼ ਕਰੋ, ਦੇਸ਼ ਦੇ ਰੱਖਿਆ ਬਖਸ਼ਿਸ਼ ਕਰੋ ਜੀ। ਵੀ ਮੈਨੂੰ ਆ ਕੇ ਪਾਗਲ ਦਤਾਰ ਜੀ ਹੋ, ਆਪ ਦੀਆਂ ਬਖਸ਼ੀਆਂ ਦਾਤਾਂ ਚ ਲੰਗਰਾਂ ਚ ਤੁਰ ਸਵਾਰੀਆਂ ਪ੍ਰਵਾਨ ਕਰਨੀ, ਦਤਾਰ ਆਪ ਦੇ ਚਰਨਾਂ ਸੇਵਾ ਕਰਦੇ ਸਾਰੇ ਪਹਿਲੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ, ਚਾਟੀ ਕਲਾ ਬਖਸ਼ੋ, ਅਸੀਂ ਸਦਾ ਹੀ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਨੂੰ ਅਸੀਂ ਬਾਤ ਕਰੋ ਜੀ। ਨਿਵਾਸ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਰਦੇ ਆਈਆਂ ਸਾਰ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ, ਘੜੀਆਂ ਲਿਖ ਕੇ ਲਾਓ, ਸੰਗਤਾਂ ਦਾ ਦਰ ਦਿੱਤੇ ਫੁੱਲ ਪੇਟਾ ਪ੍ਰਵਾਨ, ਸ਼ੁਭਕਾਮਨਾ ਪੂਰਨ ਕਰੋ ਜੀ। ਗੁਰੂ ਜੀ ਵਿਵਾਹ ਕਿਰਪਾ ਗੁਰੂ ਸੱਚੇ ਪਾਤਸ਼ਾਹ ਜੀ, ਅਵਤਾਰ ਜੀ ਖਾਲਸਾ ਪੰਥ ਨੂੰ, ਸਿੱਖ ਕੌਮ ਨੂੰ ਏਕਤਾ ਸਵਾਗ ਪਿਆਰ ਦੀ ਬਖਸ਼ਿਸ਼ ਕਰਕੇ ਸਤਿਦਾਰ ਬਖਸ਼ੋ, ਚਾਨਣਾ ਨਾ ਜੋੜੋ ਗੁਰਮਣ ਦੇ ਪਿਆਰ ਬਖਸ਼ਿਸ਼ ਦਿੱਤਾ, ਹਰ ਮੈਦਾਨ ਜਵਾਨ ਫਤਿਹ ਬਖਸ਼ਣ ਪੈਦਾ ਕਰੋ ਜੀ। ਗਰੀਬ ਨਿਵਾਹ ਕਿਰਪਾ ਕਰੋ, ਦੂਰ ਦੁਰਾਡੇ ਕਾਂਜ ਬੈਠੀਆਂ ਲਾਈਵ ਕਿੱਤਾ ਗੀਤ ਸ੍ਰਵਣ ਕਰੀਆਂ ਸਾਰੀਆਂ ਸਿਰ ਦੀਆਂ ਹਾਜ਼ਰੀਆਂ ਤੋਂ ਜੋ ਘੜੀਆਂ ਲੈ ਕੇ ਲਓ, ਸਾਰਾ ਆਪਣੀ ਬਖਸ਼ੀ ਕੀਤੀ ਸੰਗਤ ਨੂੰ ਬਖਸ਼ੇ, ਸੰਗਤ ਆਪਦੇ ਚਾਨਣਾ ਧੰਨਵਾਦ ਕਰਦੇ, ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ, ਗੁਰੂ ਘਰ ਸੇਵਾ ਨੂੰ ਸਿੰਘ ਅਵਤਾਰ ਸੰਗਤਾਂ ਮਾਇਆ ਭੇਟਾ ਕਰ ਰਹੀ ਚਾਨੇ ਪ੍ਰਵਾਨ ਕਰੋ, ਬਚਿਆ ਸਭ ਦੀਆਂ ਕਮਾਈਆਂ ਸਫਲ ਕਰੋ, ਘਰ ਜਵਾਦ ਬੁਲਤਾ, ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਭਨਾਂ ਦਾ ਪੂਰੀਆਂ ਕਰੋ ਜੀ। ਮੇਰਾ ਨਾ ਕਰਿਆ ਵਿਨਵਾਜ ਵਿਣ ਬੋਲਿਆ ਸਭ ਗਜਾਨ ਦਾ ਕਿਸੇ ਅੱਗੇ ਕੀਤੇ ਅਰਦਾਸ, ਮੂਲ ਸੰਗਤਾਂ ਦੇ ਅਰਦਾਸ ਬਖਸ਼ਿਸ਼ ਕਰਨੀ ਚਾਟੀਆਂ ਬਖਸ਼ੋ, ਸਦਾ ਚੰਨ ਨਾ ਜੋੜੋ ਗੁਰਮਣ ਦੇ ਪਿਆਰ ਬਖਸ਼ਣੀ ਪਾਲ ਦਾ ਕਰੋ ਜੀ। ਵਿਨਵਾਜ ਪਵਿੱਤਰ ਕੁਨਾਮੀ ਬਖਸ਼ਿਸ਼ ਬ੍ਰਹਮ, ਅੱਜ ਦੇ ਸ਼ਾਮ ਦੇ ਕਥਾ ਕੀਰਵਾਜ ਅਮਤਾ ਵਾਸਤੇ ਆਗਾ ਬਖਸ਼ੋ, ਰਹਿੰਦੇ ਕਾਲ ਸਵਾਰ ਕੇ ਚੰਨ ਸੁਣਾ ਦੇ ਬਣਾਓ, ਸਹੀ ਪਿਆਰੇ ਮੇਰੇ ਜਿਹਨੇ ਮੇਰਾ ਆਪਣਾ ਨਾਮ ਦਿੱਤਾ ਆਗਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਾਈ ਅਕਾਲ ਕੀ ਤਭੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਣਾ ਕੀ ਦੇ ਜੋ

ਕਰੇ ਗੁਰੂ ਕਲਗੀ ਧਾਰ ਜਗਦੀਚ ਬੁਰੇ ਸੁਨਿਹਾਲ ਸਤਿ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਸ੍ਰੀ ਵਾਹਿਗੁਰੂ ਸਾਹਿਬ ਜੀ ਤੈਂਡੀ ਬੰਦਿਸ਼ ਮੈਂ ਕੋਏ ਨਾ ਡਿਠਾ ਤੂੰ ਨਾਨਕ ਮਨ ਭਾਣਾ ਘੋਲ ਘੁਮਾਈ ਤਿਸ ਮਿੱਤਰ ਵਿਚੋਲੇ

जाओ तो प्रेम खेलन का चाओ, सिरता तली गली मेरी आओ, इत मार पैर तुरी जय, सिर दीजै कान न की जय। पंडे महान शहीद भाई साहब भाई मन सिंह जी की महान शहीदी से आके तन तन गुरु ग्रंथ साहब जी पावन दरबार दाजरियां भर के लाही बाण की कीर्तन कथा से पाठ सरवण करके बख्शा लै रही परम सत्कार जो साध संगत जी हो। वाहिगुरु जी का खालसा वाहिगुरु जी की फतेह। जिमें आप जी पता ही है अज संसार भर पंज महान शहीद भाई साहब भाई मनी सिंह जी की शहीदी मनाई जा रही है। क्यों? क्योंकि उन्होंने सिखी वास्ते अपना बलिदान दिता सी, शहीदी दिती सी। वो उन्होंने तंत्र गुरु गोबिंद सिंह महाराज जी पासों अमृत छकिया सी। बहुत विद्वान सन, बाणी दे धनी सन, ते उन्होंने अमृतसर दे फिर ग्रंथी दे तौर ते सेवा की। 1738 दे विच उन्होंने लाहौर दे गवर्नर नूं चिट्ठी लिखी कि उन्होंने उत्थे प्रोग्राम रखना है श्री हरिमंदर साहब ते, तो उन्हों इजाज दसी जाए 10 दिन का प्रोग्राम। तो उसने कहा कि 10,000 रुपया लगेगा तो तुसी कर लो प्रोग्राम, तो वो सानू दे दिओ। पहला वो कहन लगे नहीं, पहला नहीं दे सकांगे क्योंकि संगत आउणगियां, सारे सिख संगत आके दर्शनदारी करनगियां श्री हरिमंदर साहब दे पवित्र धरती दियां, ते आके जो भी चढ़ावे चढ़े चढ़नगे उन्हां विचों तुहानू दित्ता जाएगा। उन्होंने चलाकी की ये मुसलमान होने के नाते, दूजे धर्म के लोगों होने के नाते, नाल सिखां के खिलाफ नफरत जो सी उस दे संबंध में वह उन्होंने अपना जो है चाल चलाई कि श्री हरिमंदर साहब के द्वारे उन्होंने फौज भेज दी। क्यों भेजी? तो कि संगत जब आनगियां अंदर जान नहीं दिता जाएगा, शहर च बढ़ नहीं दिता जाएगा। उसका नतीजा की होया? संगत नहीं आईया, चढ़ावा नहीं है कोई भी चढ़िया। तो उन्होंने फिर लाहौर के गवर्नर ने कहा कि नहीं, सानू तो जी 10,000 रुपया चाहिए। तो भाई साहब ने कहा कि 10,000 रुपया तुहानू कित्थों देईए, तुसीं संगतां नहीं आउण दित्तियां, तो इस करके चढ़ावा नहीं चढ़िया। ਤੁਹਾਡੇ ਨਾਲ ਇਹ ਵਹਿਰਾ ਸੀ ਕਿ ਚੜਾਵਾ ਚੜ੍ਹੇਗਾ ਅਤੇ ਉਸ ਤੋਂ ਦਿੱਤਾ ਜਾਵੇਗਾ। ਅਤੇ ਉਹਨਾਂ ਨੇ ਕਿਹਾ ਨਹੀਂ ਜੀ, ਤੁਸੀਂ ਤਾਂ ਹਕੂਮਤ ਦੇ ਖਿਲਾਫ ਹੋ। ਅਤੇ ਉਹਨਾਂ ਨੂੰ ਫਿਰ ਉਹਨਾਂ ਨੇ ਸਦਕੇ ਅਤੇ ਸਜ਼ਾ ਦੇ ਦਿੱਤੀ ਗਈ ਉਹਨਾਂ ਨੂੰ ਮੌਤ ਦੀ। ਬੰਦ ਬੰਦ ਕਟਾਉਣ ਵਾਸਤੇ ਕਿਹਾ ਗਿਆ ਅਤੇ ਉਹਨਾਂ ਨੇ ਬੰਦ ਬੰਦ ਕਟਾ ਦਿੱਤਾ। ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣਾ ਸਿੱਖੀ ਧਰਮ ਛੱਡ ਕੇ ਮੁਸਲਮਾਨ ਬਣ ਜਾਓ ਅਤੇ ਤੁਹਾਨੂੰ ਅਸੀਂ ਸਭ ਕੁਝ ਮਾਫ਼ ਕਰ ਦਿਆਂਗੇ। ਪਰ ਗੁਰੂ ਦੇ ਪਿਆਰੇ ਸਨ ਉਹ, ਸਿੱਖੀ ਸਿਦਕ ਨਾ ਜਾਏ, ਜਾਨ ਜਾਏ ਤਾਂ ਜਾਏ ਉਹਨਾਂ ਨੇ ਪ੍ਰਣ ਕੀਤਾ ਹੋਇਆ ਸੀ। ਅਤੇ ਧਰਮ ਵੀ ਸਾਡਾ ਇਹੀ ਕਹਿੰਦਾ, ਸਾਡੇ ਧਰਮ ਦੇ ਅੰਦਰ ਹਰ ਸੈਕਿੰਡ ਦੇ ਅੰਦਰ ਵਿੱਚ, ਕਈ ਵਾਰੀ ਇੱਕ ਸੈਕਿੰਡ ਤੋਂ ਵੀ ਘੱਟ ਸਮੇਂ ਦੇ ਅੰਦਰ ਕੋਈ ਨਾ ਕੋਈ ਸ਼ਹੀਦੀ ਜ਼ਰੂਰ ਹੋਈ ਹੁੰਦੀ ਜਿਹੜੀ ਆਪਾਂ ਨਹੀਂ ਪੜ੍ਹੇ ਕਿਤਾਬਾਂ 'ਚ, ਪਰ ਹੋਈ ਆ ਉਹ ਜੇ ਜੁੰਗਾਂ 'ਚ ਜਾਈਏ ਤਾਂ। ਸੋ ਉਹਨਾਂ ਨੇ ਸਿੱਖੀ ਵਾਸਤੇ ਆਪਣੀ ਸ਼ਹੀਦੀ ਦਿੱਤੀ। ਆਪਾਂ ਚੇਤੇ ਰੱਖੀਏ, ਆਪਾਂ ਵੀ ਕੋਸ਼ਿਸ਼ ਕਰੀਏ ਕਿ ਸਿੱਖੀ ਨੂੰ ਧਾਰਨ ਕਰੀਏ। ਅੱਜ ਆਪਾਂ ਸਬਕ ਲਈਏ ਉਹਨਾਂ ਦੇ ਸ਼ਹੀਦੀ ਤੋਂ ਕਿ ਵੱਧ ਤੋਂ ਵੱਧ ਸਿੱਖੀ ਦੇ ਨੇੜੇ ਹੋਣ ਦੀ ਕੋਸ਼ਿਸ਼ ਕਰੀਏ ਤਾਂ ਕਿ ਅਸੀਂ ਵੀ ਗੁਰੂ ਦੀ ਬਖਸ਼ ਲੈ ਸਕੀਏ। ਆਹ ਹੁਣ ਸੂਚਨਾਵਾਂ ਆਪ ਨਾਲ ਸਾਂਝੀਆਂ ਕਰ ਲਵਾਂ। ਸੋਲਾਂ ਤਰੀਕ ਦੀ ਗੱਲ ਕਰ ਲਈਏ, ਮੈਂ ਬਾਕੀ ਨੇ ਛੱਡ ਜਾਣੀ ਹੈ। ਦਸਵੰਧ ਕੱਢਣ ਦੀ ਗੱਲ ਵੀ ਹੈਗੀ ਆ, ਉਹ ਵੀ ਆਪ ਜੀ ਨੇ ਕਰਨ ਦੀ ਕੋਸ਼ਿਸ਼ ਕਰਨੀ ਵੱਧ ਤੋਂ ਵੱਧ 900 ਸਾਲ ਵਾਸਤੇ ਸਹਿਜ ਪਾਠ ਸਰਵਾਦ ਦੇ ਭਰੇ ਲਈ ਆਪ ਜੀ ਨੇ ਰੱਖਣ ਦੀ ਕਿਰਪਾ ਕਰਨੀ। ਅਤੇ ਭੋਗ ਦੱਸ ਦਿਆਂਗੇ ਕਦੋਂ ਪੈਣੇ ਨੇ, ਸਾਰੇ ਧਾਰਮਿਕ ਕਮੇਟੀ ਨਾਲ ਸਲਾਹ ਕਰਕੇ। ਅਤੇ 16 ਜੁਲਾਈ ਨੂੰ ਹੈ ਸੰਗਰਾਂਦ ਸਾਵਣ ਦੀ, ਨਾਲ ਉਸ ਦਿਨ ਵੀ ਮਹਾਨ ਸ਼ਹੀਦ
ਭਾਈ ਤਾਰ ਸਿੰਘ ਜੀ ਦੀ ਸ਼ਹੀਦੀ ਹੈਗੀ ਆ। ਬੱਚਿਆਂ ਦਾ ਫ੍ਰੀ ਗੁਰਮਤਿ ਕੈਂਪ ਲੱਗ ਰਿਹਾ ਜੀ 13 ਜੁਲਾਈ ਤੋਂ 17 ਜੁਲਾਈ ਤੱਕ ਆਪਣੇ ਗੁਰੂ ਘਰ ਵਿਖੇ ਇੱਥੇ ਹਰ ਸਾਲ ਦੀ ਤਰ੍ਹਾਂ ਜਿਸ ਦੀ ਉਮਰ 6 ਤੋਂ 15 ਬੱਚੇ ਬੱਚੀਆਂ ਦੀ ਆ ਉਸ ਦੇ ਵਿੱਚ ਬੱਚਿਆਂ ਨੂੰ ਦਾਖਲ ਕਰਾ ਕੇ ਅਤੇ ਜ਼ਰੂਰ ਲਾਭ ਉਠਾਓ ਤਾਂ ਉਹ ਸਿੱਖੀ ਦੇ ਨੇੜੇ ਜਾ ਸਕਣ। ਜਿੰਨਾ ਆਪਾਂ ਜਾਣਾਂਗੇ ਸਿੱਖੀ ਦੇ ਬਾਰੇ, ਗੁਰਮਤਿ ਦੇ ਬਾਰੇ, ਗੁਰਬਾਣੀ ਦੇ ਬਾਰੇ, ਓਨਾ ਹੀ ਸੌਖਾ ਹੈ ਗੁਰੂ ਦੇ ਨਾਲ ਜੁੜਨਾ। ਗੁਰੂ ਆਪ ਹੀ ਉਤਸ਼ਾਹ ਦਿੰਦਾ ਫਿਰ ਇਸ ਗੱਲ ਦਾ। ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ 7 ਅਗਸਤ ਨੂੰ। ਬਾਕੀ ਕਾਫੀ ਸੂਚਨਾਵਾਂ ਮੈਂ ਛੱਡ ਜਾਣੀਆਂ ਨੇ। ਹੁਣ ਪਹਿਲਾਂ ਕੀਰਤਨ ਕਰਨਗੇ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ ਤੋਂ ਜਥਾ 7 ਵਜੇ ਤੱਕ। ਫਿਰ ਆ ਕੇ ਕਥਾ ਕਰਨਗੇ ਭਾਈ ਸਾਹਿਬ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ 7:45 ਤੱਕ। 7:45 ਤੋਂ ਆ ਕੇ ਭਾਈ ਸਾਹਿਬ ਅਮਰਜੀਤ ਸਿੰਘ ਜੀ ਜੌਲ ਢਾਡੀ ਜਥਾ 8:30 ਵਜੇ ਤੱਕ ਢਾਡੀ ਵਾਲਾ ਦੁਆਰਾ ਸੰਗਤਾਂ ਨਿਹਾਲ ਕਰੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੋਈ ਭੁੱਲਾਂ ਦੀ ਖਿਮਾ ਆਪ ਜੀ ਹੁਣ ਸਮਾਂ ਹੋਇਆ ਹੈ ਜੋ ਰੋਜ਼ਾਨਾ ਸ਼ਾਮਾਂ ਦੇ ਵੇਲੇ ਕਥਾ ਵਿਚਾਰ ਹੁੰਦੀ ਹੈ ਅਤੇ ਸਤਿਕਾਰ ਜੋ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਟੋਰੰਟੋ ਵਾਲੇ ਤਿੰਨਾਂ ਪਾਸਾਂ ਰਵਨ ਕਰੀਏ ਦੱਸ ਰਹੇ ਪਾਸੋਂ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਪਿਆਰੀ ਸੰਗਤੀ ਪਿਆਰ ਸਹਿਤ ਬੁਲਾਓ ਫਤਿਹ ਆਖੋ ਭਾਈ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਪਰਮ ਸਨਮਾਨਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜੁਗ ਹੋ ਜੁਗ ਅਟਲ ਜੁਗ ਹੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ

0: ਸਤ ਸੰਗਤ ਕਰਨ ਦਾ ਸੁਭਾਗ ਸਮਾਂ ਗੁਰੂ ਬਖਸ਼ਿਸ਼ ਦੁਆਰੇ ਹੀ ਪ੍ਰਾਪਤ ਹੁੰਦਾ ਹੈ। ਗੁਰੂ ਸਵਾਰੀ ਸੰਗਤ ਜੀ, ਸੰਗਤ ਵਿੱਚ ਆ ਕੇ ਸਤਿਗੁਰੂ ਮਹਾਰਾਜ ਜੀ ਦੀ ਵਡਿਆਈ ਕਰਦੇ ਹੋ, ਵਡਿਆਈ ਸੁਣਦੇ ਹੋ, ਇਹ ਗੁਰੂ ਕੀ ਕਿਰਪਾ ਹੈ। ਜਿੰਨਾ ਕੁ ਮੇਰੇ ਸਤਿਗੁਰੂ ਜੀ ਨੇ ਆਤਮਕ ਬਲ ਬਖਸ਼ਿਆ ਹੈ, ਤਾਕਤ ਬਖਸ਼ੀ ਹੈ, ਗੁਰਸਿੱਖ ਨੇ ਓਨੀ ਓਨੀ ਵਡਿਆਈ ਮੇਰੇ ਸਤਿਗੁਰਾਂ ਦੀ ਕਰਦੇ ਹੀ ਰਹਿਆ, ਕਰਦੇ ਰਹਿਣਾ। ਪਰ ਇੱਕ ਗੱਲ ਜ਼ਰੂਰ ਸੁਰਤ ਵਿੱਚ ਰੱਖਣੀ ਹੈ, ਕਿਆ ਹੋ ਕਥੀ ਕਥੇ ਕਥ ਦੇਖਾਂ ਮੈਂ ਕਥ ਨ ਕਥ ਨਾ
1: ਜਾਈ
0: ਜਾਈ, ਜੋ ਤੁਦ ਭਾਵੈ ਸੋਈ ਆਖਾਂ ਤਿਲ ਤੇਰੀ
1: ਵਡਿਆਈ
0: ਵਡਿਆਈ। ਜੋ ਨੀ ਵਡਿਆਈ ਕੀਤੀ ਜਾ ਰਹੀ ਹੈ, ਬੇਅੰਤ ਤੋਂ ਬੇਅੰਤ ਕਰ, ਪਰ ਤਿਲ ਮਾਤਰ ਹੈ। ਗਰੀਬ ਨਿਵਾਜ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ ਕਹਿੰਦੇ, ਕਾਗਦ ਦੀਪ ਸਭੈ ਕਰ ਕਹਿ ਅਰ ਸਾਤ ਸਮੁੰਦਰਨ ਕੀ ਮਸ ਕਹਿ ਹਉ ਕਾਟ ਬਨਸਪਤੀ ਸਗਰੀ ਲਿਖਬੇ ਹੂੰ ਕੇ ਲੇਖ ਬਨੈ ਹਉ ਸਰ ਸੁਤੀ ਬਕਤਾ ਕਰ ਕਹਿ ਜੁਗ ਕੋਟ ਗਣੇਸ਼ ਕੇ ਹੱਥ ਲਿਖੈ ਹਉ ਕਾਲ ਕਿਰਪਾਨ ਬਿਨਾ ਤਿਨ ਕੋ ਪ੍ਰਭ ਨੈਕ ਰਿਜੈ ਹਾਂ। ਕਾਗਦ ਦੀਪ ਸੱਤ ਦੀਪ ਮੰਨਿਆ ਨੇ, ਕਹਿੰਦੇ ਉਹਨਾਂ ਦੇ ਕਾਗਜ਼ ਬਣਾਏ ਜਾਣ, ਸੱਤ ਦੀਪਾਂ ਦੇ ਕਾਗਜ਼ ਤਿਆਰ ਕਰ ਲਏ ਜਾਣ। ਹਾਂਜੀ, ਅਰ ਸਾਤ ਸਮੁੰਦਰਨ ਕੀ ਮਸ ਕਹਿ ਹੋ ਕਬੀਰ ਸਾਤ ਸਮੁੰਦਰ ਮਸ ਕਰੋ ਕਲਮ ਕਰੋ ਬੰਦਰਾਏ ਬਸੁਦਾ ਕਾਗਜ਼ ਜੋ ਕਰੋ ਹਰ ਜਸ
1: ਲਿਖਣ।
0: ਇਹੀ ਤਾਂ ਬੋਲ ਕਲਗੀਧਰ ਪਾਤਸ਼ਾਹ ਜੀ ਨੇ ਕਹੇ ਨੇ। ਦੇਖੋ ਗੁਰੂ ਕੀ ਅੰਮ੍ਰਿਤ ਬਾਣੀ ਤਾਂ ਕਲਗੀਧਰ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲ ਬਿਲਕੁਲ ਮਿਲਦੇ ਨੇ। ਕਾਗਤ ਦੀਪ ਸਭੈ ਕਰ ਕਹਿ ਅਰ ਸਾਤ ਸਮੁੰਦਰਨ ਕੀ ਮਸ ਕਹਿ ਹਾਂ ਕਾਟ ਬਨਸਪਤੀ ਸਗਰੀ, ਜਿੰਨੀ ਬਨਸਪਤੀ ਉਹਨੂੰ ਸਾਰੇ ਨੂੰ ਕੱਟ ਲਿਆ ਜਾਵੇ, ਉਹਦੀਆਂ ਕਲਮਾਂ ਬਣਾ ਲਈਆਂ ਜਾਣ। ਕਾਟ ਬਨਸਪਤੀ ਸਗਰੀ ਲਿਖਬੇ ਹੂੰ ਕੇ ਲੇਖ ਬਣੇ ਹੋ, ਔਰ ਸਾਰੀ ਬਨਸਪਤੀ ਦੀਆਂ ਕਲਮਾਂ ਲਿਖਣ ਵਾਸਤੇ ਤਿਆਰ ਹੋ ਜਾਣ। ਸਾਰ ਸੁਤੀ ਬਗਤਾ ਕਰਕੇ ਸੁਰਸਤੀ ਨੂੰ ਬੜੀ ਤੇਜ਼ੀ ਨਾਲ ਬੋਲਣ ਵਾਲੀ ਮੰਨਿਆ ਹੈ, ਕਹਿੰਦੇ ਉਹ ਬੋਲਣ ਵਾਲੀ ਬਣ ਜਾਵੇ, ਵਡਿਆਈ ਕਰਨ ਵਾਲੀ ਬਣ ਜਾਵੇ, ਤੇ ਗਣੇਸ਼ ਨੂੰ ਲਖਾਰੀ ਬੜਾ ਤਕੜਾ ਮੰਨਿਆ ਹੈ। ਕਹਿੰਦੇ ਕਰੋੜਾਂ ਹੀ ਗਣੇਸ਼ ਪੈਦਾ ਹੋ ਜਾਣ, ਕਰੋੜਾਂ ਹੀ ਸੁਰਸਤੀਆਂ ਪੈਦਾ ਹੋ ਜਾਣ, ਜੁਗੋ ਜੁਗ ਮੇਰੇ ਸਾਹਿਬਾਂ ਦੀ ਵਡਿਆਈ ਲਿਖਦੇ ਰਹਿਣ, ਪਰ ਵਡਿਆਈ ਦਾ ਅੰਤ ਨਹੀਂ ਆਵੇਗਾ। ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ
0: ਵਾਹਿਗੁਰੂ। ਸਾਰ ਸੁਤੀ ਬਕਤਾ ਕਰਕੇ ਜੁਗ ਕੋਟ ਗਣੇਸ਼ ਕੇ ਲਏ ਹੱਥ ਲਿਖੇ ਹੋ ਕਾਲ ਕਿਰਪਾਨ ਬਿਨਾ ਤੋ ਕੋ ਪ੍ਰਭ ਨੈ ਕਰਿਜੈ ਹੋ। ਕੇਵਲ ਉਹਦੀ ਕਿਰਪਾ, ਉਹਦੀ ਬਖਸ਼ਿਸ਼, ਉਹੀ ਕਿਰਪਾ ਜਿਹੜੀ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ, ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਮਣੀ ਸਿੰਘ ਜੀ ਤੇ ਵਰਤੀ ਹੈ, ਪ੍ਰਤੱਖ ਰੂਪ ਦੇ ਵਿੱਚ ਵਰਤੀ। ਔਰ ਭਾਈ ਮਣੀ ਸਿੰਘ ਜੀ ਨੇ ਪੂਰਾ ਪੂਰਾ ਤਾਣ ਲਾ ਕੇ ਜਿੰਨੀ ਉਹਨਾਂ ਧੋ ਸਕੀ ਹੈ ਮੇਰੇ ਨਿਰੰਕਾਰ ਸਤਿਗੁਰੂ ਜੀ ਦੀ ਵਡਿਆਈ ਕੀਤੀ ਹੈ। ਗੁਰੂ ਸਵਾਰੀ ਸੰਗਤ ਜੀ, ਭਾਈ ਸਾਹਿਬ ਭਾਈ ਮਣੀ ਸਿੰਘ ਜੀ ਦਾ ਜਦੋਂ ਜੀਵਨ ਪੜ੍ਹਦੇ ਹੋ ਨਾ, ਤਾਂ ਭਾਈ ਮਣੀ ਸਿੰਘ ਜੀ ਦੇ ਵਡੇਰੇ ਹੋਏ ਨੇ ਭਾਈ ਰਾਓ ਜੀ। ਮੈਂ ਅੰਮ੍ਰਿਤ ਵੇਲੇ ਕਥਾ ਅੰਦਰ ਸਾਂਝ ਪਾ ਰਿਹਾ ਸੀ, ਅਲੀਪੁਰ ਮੁਜ਼ੱਫਰਗੜ੍ਹ ਪਾਕਿਸਤਾਨ ਦੇ ਵਿੱਚ, ਤੇ ਰਾਓ ਜੀ ਦੇ ਸਪੁੱਤਰ ਹੋਏ ਨੇ ਭਾਈ ਮੂਲਾ ਜੀ। ਹਾਂਜੀ, ਤੇ ਭਾਈ ਮੂਲਾ ਜੀ ਦੇ ਸਪੁੱਤਰ ਨੇ ਭਾਈ ਬੱਲੂ ਜੀ, ਤੇ ਭਾਈ ਬੱਲੂ ਜੀ ਦੇ ਸਪੁੱਤਰ ਨੇ ਭਾਈ ਮਾਈ ਦਾਸ ਜੀ, ਤੇ ਭਾਈ ਮਾਈ ਦਾਸ ਜੀ ਦੇ ਸਪੁੱਤਰ ਨੇ ਭਾਈ ਸਾਹਿਬ ਜੀ ਭਾਈ ਮਣੀ ਸਿੰਘ ਜੀ। ਤੁਹਾਨੂੰ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਆਉਂਦੇ ਨੇ, ਔਰ ਬਖਸ਼ਿਸ਼ਾਂ ਜਿਹੜੀਆਂ ਨੇ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਤੋਂ ਪ੍ਰਾਪਤ ਹੁੰਦੀਆਂ ਨੇ। ਔਰ ਜਿਸ ਵੇਲੇ ਧੰਨ ਮੇਰੇ ਸਤਿਗੁਰੂ ਮਹਾਰਾਜ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਗੱਦੀ ਦੇ ਸਿੰਘਾਸਨ ਤੇ ਸੁਭਾਈਮਾਨ ਹੁੰਦੇ ਨੇ, ਤਾਂ ਉਸ ਵੇਲੇ ਸਤਿਕਾਰਯੋਗ ਭਾਈ ਮਣੀ ਸਿੰਘ ਜੀ ਬਾਲਾ ਪ੍ਰੀਤਮ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਸ੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਡਿੱਠਾ ਸਭ ਦੁੱਖ ਜਾਏ। ਸਤਿਗੁਰਾਂ ਨਾਲ ਚੱਲ ਕੇ ਪਜੋਖੜਾ ਸਾਹਿਬ ਹੁੰਦੇ ਹੋਏ ਦਿੱਲੀ ਪਹੁੰਚਦੇ ਨੇ ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਮਣੀ ਸਿੰਘ ਜੀ। ਜਿਸ ਵੇਲੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਚਨ ਹੋ ਜਾਂਦੇ ਨੇ, ਬਾਬਾ ਬਸੇ ਬਕਾਲੇ ਟੂਕ ਮਾਤਰ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ। ਬਾਬਾ ਬਸੇ ਬਕਾਲੇ। ਜਿਸ ਵੇਲੇ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਵੱਲੇ ਇਸ਼ਾਰਾ ਹੋ ਜਾਂਦਾ ਹੈ। ਸਿੰਘਾਸਨ ਤੇ ਬੈਠਦੇ ਨੇ, ਮੱਖਣ ਸ਼ਾਹ ਲੁਬਾਣਾ ਕੇ ਸਹਿਬਾ ਨੂੰ ਪ੍ਰਗਟ ਕਰ ਦਿੰਦਾ ਹੈ। ਗੁਰੂ ਕੇ ਚੱਕ ਪਹੁੰਚਦੇ ਨੇ ਸਤਿਗੁਰੂ ਮਹਾਰਾਜ, ਗੁਰੂ ਤੇਗ ਬਹਾਦਰ ਮਹਾਰਾਜ ਜੀ ਗੁਰੂ ਕਾ ਚੱਕ ਸ੍ਰੀ ਅਨੰਦਪੁਰ ਸਾਹਿਬ ਪਾਵਨ ਧਰਤੀ ਨੂੰ ਵਸਾਉਂਦੇ ਨੇ। ਉਸ ਵੇਲੇ ਭਾਈ ਮਣੀ ਸਿੰਘ ਜੀ ਕੋਲ ਜਾਂਦੇ ਨੇ, ਫਿਰ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀ ਪਹਿਲ ਸੇਵਾ ਕਰਦੇ ਨੇ ਗੁਰੂ ਸਵਾਰੀ ਸੰਗਤ ਜੀ। ਤਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਆਪਣਾ ਇਹਨੂੰ ਦੀਵਾਨ ਥਾਪਦੇ ਨੇ, ਇੰਨੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ। ਔਰ ਜਿਸ ਵੇਲੇ ਗੁਰੂ ਸਵਾਰੀ ਸੰਗਤ ਜੀ ਸਤਿਗੁਰੂ ਮਹਾਰਾਜ ਦੀਵਾਨ ਸਜਦੇ ਨੇ, ਕਸ਼ਮੀਰੀ ਪੰਡਿਤ ਆਉਂਦੇ ਨੇ, ਸਤਿਗੁਰੂ ਮਹਾਰਾਜ ਨੂੰ ਬੇਨਤੀ ਕਰਦੇ ਨੇ। ਭਾਈ ਮਣੀ ਸਿੰਘ ਜੀ ਉਸ ਵੇਲੇ ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਹੈ। ਤਾਂ ਗੁਰੂ ਸਵਾਰੀ ਸੰਗਤ ਜੀ ਉਹ ਸਾਰੀ ਹਕੀਕਤ ਨੂੰ, ਸਤਿਕਾਰਯੋਗ ਭਾਈ ਮਣੀ ਸਿੰਘ ਜੀ ਨੇ ਆਪਣੇ ਨੇਤਰਾਂ ਨਾਲ ਤੱਕਿਆ ਹੈ। ਫਿਰ ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਨੇ, ਸਮਾਂ ਆਪਣੀ ਚਾਲ ਚੱਲਿਆ ਗੁਰੂ ਸਵਾਰੀ ਸੰਗਤ ਜੀ। ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਵੈ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਤਖ਼ਤ ਤੇ ਸੁਭਾਏ ਮਾਣ ਹੁੰਦੇ ਨੇ ਭਾਈ ਮਣੀ ਸਿੰਘ ਜੀ, ਅਣਥੱਕ ਸੇਵਾ ਕਰਦੇ ਨੇ। ਔਰ ਜਿਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਇੱਕ ਬਚਨ ਹੋਰ ਕਰਦਿਆਂ ਚਾਂਦਨੀ ਚੌਂਕ ਵਿਖੇ ਸ਼ਹੀਦ ਹੋਣ ਵਾਸਤੇ ਜਾਂਦੇ ਨੇ, ਤੇ ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਦਿਆਲਾ ਜੀ ਉਸ ਵੇਲੇ ਸਤਿਗੁਰੂ ਮਹਾਰਾਜ ਨਾਲ ਜਾਂਦੇ ਨੇ, ਤੇ ਭਾਈ ਦਿਆਲਾ ਜੀ ਭਾਈ ਮਣੀ ਸਿੰਘ ਜੀ ਦੇ ਵੱਡੇ ਭਰਾਤਾ ਸਕੇ ਭਰਾ ਨੇ, ਜਿਹੜੇ ਉਬਲਦੀ ਦੇਗ ਦੇ ਵਿੱਚ ਆਲੂ ਵਾਂਗੂ ਬਾਲੇ ਖਾ ਕੇ ਸ਼ਹੀਦ ਹੋ ਜਾਂਦੇ ਨੇ। ਜਿਸ ਵੇਲੇ ਸਤਿਗੁਰੂ ਮਹਾਰਾਜ ਦੇ ਸਨਮੁਖ ਤੱਕਦੇ ਸੀ ਭਾਈ ਸਾਹਿਬ ਜੀ ਭਾਈ ਦਿਆਲ ਦਾਸ ਜੀ, ਤਾਂ ਉਸ ਵੇਲੇ ਬੇਨਤੀ ਕੀਤੀ ਸੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ, ਕਿਧਰੇ ਪੰਜਵੇਂ ਰੂਪ ਦੇ ਵਿੱਚ ਤੁਸਾਂ ਨੇ ਲਾਹੌਰ ਵੇਖੇ ਉਬਲਦੀ ਦੇਗ ਵਿੱਚ ਉਬਾਲੇ ਖਾਦੇ ਸੀ, ਮਹਾਰਾਜ ਅੱਜ ਤੁਹਾਡਾ ਸਿੱਖ ਤੁਹਾਡੇ ਸਾਹਮਣੇ ਹੈ, ਮੇਰੀ ਤੋੜ ਨਿਭ ਜਾਵੇ। ਤੁਹਾਨੂੰ ਭਾਈ ਸਾਹਿਬ ਭਾਈ ਦਿਆਲਾ ਜੀ, ਤਾਂ ਗੁਰੂ ਸਵਾਰੀ ਸੰਗਤ ਜੀ ਭਾਈ ਮਣੀ ਸਿੰਘ ਜੀ, ਤੁਹਾਨੂੰ ਪਤਾ ਤੁਸੀਂ ਇਤਿਹਾਸ ਵਿਦਵਾਨਾਂ ਪੁਰਸ਼ਾਂ ਤੋਂ ਸੁਣਿਆ, 12 ਭਰਾ ਨੇ ਤੇ 12 ਭਰਾਵਾਂ ਦੇ ਵਿੱਚੋਂ 11 ਭਰਾ ਜਿਹੜੇ ਨੇ ਉਹ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ। ਸਿਰਫ ਛੋਟੇ ਭਾਈ ਸਾਹਿਬ ਭਾਈ ਅਮਰ ਸਿੰਘ ਜੀ ਉਹ ਬਚਪਨ ਵਿੱਚ ਚੜ੍ਹਾਈ ਕਰ ਗਏ ਸਨ, ਬਾਕੀ ਸਾਰੇ ਦੇ ਸਾਰੇ ਸ਼ਹੀਦੀਆਂ ਵਿੱਚ ਆਏ ਨੇ। ਔਰ 7 ਪੁੱਤਰ ਜਿਹੜੇ ਨੇ, ਭਾਈ ਉਦੇ ਸਿੰਘ ਜੀ, ਭਾਈ ਚਿੱਤਰ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ, ਭਾਈ ਅਣਕ ਸਿੰਘ ਜੀ, ਭਾਈ ਅਜੈਬ ਸਿੰਘ ਜੀ, ਭਾਈ ਅਜਬ ਸਿੰਘ ਜੀ, ਇਹਨਾਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ। ਭਾਈ ਬਚਿੱਤਰ ਸਿੰਘ ਤੁਹਾਨੂੰ ਪਤਾ ਹੈ ਨਾਗਣੀ ਦੇ ਨਾਲ ਹਾਥੀ ਦਾ ਮੁਕਾਬਲਾ ਕਰਦਾ ਹੈ, ਭਾਈ ਉਦੇ ਸਿੰਘ ਦਾ ਤੁਹਾਨੂੰ ਪਤਾ ਹੈ ਕੇਸਰੀ ਚੰਦ ਦਾ ਸਿਰ ਕਲਮ ਕਰਕੇ ਕਲਗੀਧਰ ਪਾਤਸ਼ਾਹ ਜੀ ਦੀ ਹਜ਼ੂਰ ਦੀ ਹਜ਼ੂਰੀ ਅੰਦਰ ਲੈ ਕੇ ਆਉਂਦਾ ਹੈ, ਭਾਈ ਅਜਬ ਸਿੰਘ ਜੀ, ਭਾਈ ਅਜੈਬ ਸਿੰਘ ਜੀ ਲੋਹਗੜ੍ਹ ਕਿਲੇ ਵਿਖੇ ਮੁਗਲ ਫੌਜਾਂ ਦੇ ਮੁਕਾਬਲੇ ਕਰਦੇ ਨੇ। ਤਾਂ ਜਿਸ ਵੇਲੇ ਇਹਨਾਂ ਦੇ ਸਾਰੇ ਭਰਾਵਾਂ ਦੀ ਗਿਣਤੀ ਕੀਤੀ ਜਾਵੇ, ਤਕਰੀਬਨ ਵਿਦਵਾਨਾਂ ਦੀ ਰਾਏ 53 ਤੋਂ 60 ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹ ਸ਼ਹੀਦ ਨੇ। ਤਾਂ ਗੁਰੂ ਸਵਾਰੀ ਸੰਗਤ ਜੀ ਭਾਈ ਮਣੀ ਸਿੰਘ ਜਿਸ ਵੇਲੇ ਮਹਾਰਾਜ ਸਾਹਿਬ ਜੀ ਅਨੰਦਪੁਰ ਸਾਹਿਬ ਛੱਡਦੇ ਨੇ, ਸਰਸਰ ਤੁਹਾਨੂੰ ਪਤਾ ਵਿਛੋੜਾ ਪੈ ਜਾਂਦਾ ਹੈ, ਪਰਿਵਾਰ ਤਿੰਨਾਂ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਇੱਕ ਹਿੱਸਾ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੱਡੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕਰਕੇ ਚਮਕੌਰ ਪਹੁੰਚਦੇ ਨੇ, ਦੂਸਰੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਸਾਡੀਆਂ ਮਤਾਵਾਂ ਨੂੰ ਲੈ ਕੇ ਦਿੱਲੀ ਚਲੇ ਜਾਂਦੇ ਨੇ, ਤੀਸਰਾ ਵਿਛੋੜਾ ਪੈ ਜਾਂਦਾ ਹੈ। ਸਤਿਕਾਰਯੋਗ ਮਾਤਾ ਜੀ ਮਾਤਾ ਗੁੱਜਰ ਕੌਰ ਜੀ, ਛੋਟੇ ਸਾਡੇ ਬਾਬੇ ਜੀ ਬਾਬਾ ਫਤਿਹ ਸਿੰਘ ਜੀ, ਬਾਬਾ ਜੋਰਾਵਰ ਸਿੰਘ, ਵੱਖ ਵੱਖ ਹੋ ਜਾਂਦੇ ਨੇ। ਮੁੱਕਦੀ ਗੱਲ ਕਰਾਂ, ਸਭ ਕੁਝ ਹੋ ਜਾਂਦਾ ਹੈ, ਦਿੱਲੀ ਤੋਂ ਆਉਂਦੇ ਨੇ, ਦਮਦਮਾ ਸਾਹਿਬ ਆਉਂਦੇ ਨੇ, ਫਿਰ ਲਖਾਰੀ ਬਣ ਕੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲਿਖਦੇ ਨੇ, ਫਿਰ ਸੇਵਾ ਲੱਗਦੀ ਹੈ, ਸਮਾਂ ਆਪਣੀ ਚਾਲ ਚੱਲਦਾ ਹੈ, ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਆ ਕੇ ਸੇਵਾ ਨਿਭਾਉਂਦੇ ਨੇ। ਤਾਂ ਗੁਰੂ ਸਵਾਰੀ ਸੰਗਤ ਜੀ ਸਮਾਂ ਉਹ ਚੱਲ ਪੈਂਦਾ ਜਿਸ ਵੇਲੇ ਭਾਈ ਮਣੀ ਸਿੰਘ ਜੀ ਇਕੱਠ ਕਰਨਾ ਚਾਹੁੰਦੇ ਨੇ, ਪਰ ਉਸ ਵੇਲੇ ਜ਼ਕਰੀਆ ਖਾਨ ਦੀ ਨੀਤ ਲਖਪਤ ਰਾਏ ਦੀ, ਜਸਪਤ ਰਾਏ ਦੀ ਨੀਤਾਂ ਬਦਲ ਜਾਂਦੀਆਂ ਨੇ। ਜਿਸ ਵੇਲੇ ਚਾਹੁੰਦੇ ਨੇ ਵੀ ਜਿਸ ਵੇਲੇ ਸਾਰੇ ਸਿੱਖ ਹੋਣਗੇ, ਇਕੱਠੇ ਹੋ ਜਾਣਗੇ, ਮੁਕਾਬਲਾ ਕਰਕੇ ਸ਼ਹੀਦ ਕਰ ਦਿੱਤੇ ਜਾਣਗੇ, ਭਾਈ ਮਣੀ ਸਿੰਘ ਰੋਕਦੇ ਨੇ, ਲਾਹੌਰ ਨਿਖਾਹ ਚੌਕ ਚ ਪਹੁੰਚਦੇ ਨੇ, ਫਤਵਾ ਲਾਇਆ ਜਾਂਦਾ ਹੈ, ਬੰਦ ਕੱਟਣ ਦੀ ਬਾਤ ਕੀਤੀ ਜਾਂਦੀ ਹੈ। ਭਾਈ ਮਣੀ ਸਿੰਘ ਜੀ ਸਤਕਾਰ ਸਤ ਕਰਕੇ ਮੰਨ ਲੈਂਦੇ ਨੇ। ਬਾਬਾ ਕਬੀਰ ਸਾਹਿਬ ਜੀ ਦੇ ਬੋਲ ਢੁੱਕਦੇ ਨੇ, ਜੇ ਮਰਨਾ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਮਰਨ ਤੋਂ ਤਾਂ ਸਾਰੇ ਡਰਦੇ ਨੇ, ਪਰ ਜਿਨ੍ਹਾਂ ਦੇ ਅੰਦਰ ਸ਼ਬਦ ਹੈ ਉਹ ਨਹੀਂ ਡਰਦੇ। ਇਹੀ ਗੱਲ ਤਾਂ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਨੇ ਜਲਾਦ ਨੂੰ ਕਹੀ ਸੀ ਨਾ, ਕਹਿਣ ਲੱਗਾ ਮੇਰਾ ਬੰਦ ਬੰਦ ਕੱਟੇਗਾ ਨਾ, ਆਪਣਾ ਤਮਾਸ਼ਾ ਖੇਡ ਵੱਖਰੀ ਹੋ ਜਾਣੀ ਹੈ। ਕਹਿਣ ਲੱਗੇ ਸੁਣ, ਅੰਗ ਅੰਗ ਤੇ ਮੇਰੇ ਕਾਤਲ ਜਦੋਂ ਤੂੰ ਖੰਜਰ ਚਲਾਏਗਾ, ਬੰਦ ਬੰਦ ਕੱਟ ਕੇ ਮੇਰਾ ਜਦੋਂ ਧਰਤੀ ਉੱਤੇ ਵਗਾਏਗਾ, ਜਾਮ ਪਿਆਲੇ ਭਰ ਭਰ ਕੇ, ਦਰਦ ਪਿਆਲੇ ਭਰ ਭਰ ਕੇ ਅਸੀਂ ਜਾਮ ਵਾਂਗ ਪੀ ਜਾਵਾਂਗੇ, ਸੁਣ ਕਾਤਲ ਆਪਾਂ ਦੋਵੇਂ ਰਲ ਮਿਲ ਅਜਬ ਤਮਾਸ਼ਾ ਲਾਵਾਂਗੇ। ਸੋਲ ਸਰਾ ਹੀ ਖੰਜਰ ਪਿਆਲਾ ਜਿਸ ਨੇ ਆਖ ਸੁਣਾਇਆ ਹੈ, ਸੋਲ ਸੁਰਾਹੀ ਖੰਜਰ ਪਿਆਲਾ ਜਿਸ ਨੇ ਆਖ ਸੁਣਾਇਆ ਹੈ, ਬਿੰਗ ਕਸਾਈਆਂ ਦਾ ਸਹਿਣਾ ਜਿਨੇ ਸਿਦਕ ਇਸ਼ਕ ਦਾ ਲਾਇਆ ਏ, ਉਸ ਮੁਰਸ਼ਿਦ ਦੇ ਚੇਲੇ ਹਾਂ, ਸਾਚ ਕਰ ਦਿਖਲਾਵਾਂਗੇ, ਸੁਣ ਕਾਤਲ ਆਪਾਂ ਦੋਵੇਂ ਰਲ ਮਿਲ ਅਜਬ ਤਮਾਸ਼ਾ ਲਾਵਾਂਗੇ। ਧੰਨ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਦਾ ਅੱਜ ਸ਼ਹੀਦੀ ਦਿਹਾੜਾ ਏ, ਆਪਾਂ ਲੜੀਵਾਰ ਵੀ ਕਥਾ ਕਰਨੀ ਹੈ। ਆਉਣ ਵਾਲੇ ਦਿਨਾਂ ਅੰਦਰ ਆਪਾਂ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਦੁਆਰੇ ਖੁੱਲ੍ਹ ਕੇ ਇਸ ਦੀ ਵਿਚਾਰ ਕਰਨ ਦਾ ਨਿਮਾਣਾ ਜਿਹਾ ਯਤਨ ਕਰਾਂਗੇ। ਗੁਰੂ ਸਵਾਰੀ ਸੰਗਤ ਜੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਅੰਮ੍ਰਿਤ ਬਚਨ, ਗੁਰੂ ਰਾਮਦਾਸ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਚੱਲ ਰਹੇ ਨੇ। ਆਓ ਜਿਵੇਂ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ, ਲੜੀਵਾਰ ਸ਼ਬਦ ਨਾਲ ਸਾਂਝ ਪਾਉਣ ਦਾ ਖਾਲਸਾ ਜੀ।

0: रामदास महाराज जे सतगुर सिमरंत नैन के तिमर मिट है खिन जे सतगुर सिमरंत हृदय हर नाम दिनो दिन पट साहबान केंद्र धन गुरु रामदास महाराज जेडे तुहाडा नाम जपदे आ ना जे सतगुर सिमरंत नैन के तिमर तिमर मीन्ज हनेरा अखियां दा हनेरा अग्ञान दा हनेरा दूर हो जांदा है जेडे गज के केंद्र धन गुरु रामदास महाराज जे सतगुर सिमरंत नैन के तिमर मिटै खिन जे सतगुर सिमरंत हृदय हर नाम दिनो दिन जे सतगुर सिमरंत जी की तप्त मिटावे जे सतगुर सिमरंत रिद सिद्ध नव निद पावे सोई रामदास गुर बल भन मिल संगत धन धन करहो जे सतगुर लग प्रभ पाई है सो सतगुर सिमरहो नरो धन गुरु रामदास सचे पातशाह जी कृपा कर देने जी
1: सतगुर सेवाना से वड भागी
0: सचे पातशाह जी कृपा कर दे जेडे सतगुरां दे हुक्म अंदर चल दे ने सतगुरां दे भाणी अंदर चल दे ने सतगुरां दी टहल सेवा कर दे ने जां इयों कह लिए सतगुरां दी हजूरी अंदर बैठ दे ने ओ सिख जेडे वड्या भागां वाले ने वड भागी हर संगत पावे भाग हीन प्रभ चोटा खावे बिन भागा सत संग न लभै बिन संगत मैल परिजै जियो धन सतगुरु जी दी पावन हजूरी अंदर जड़े सिख जुड़ जांदे सतगुरु कौन ने जिस मिले मन होए आनंद गुरु नूं मिलके दर्शन करदे हो नमस्कार करदे हो अंदर सुकून पैदा हुंदा अनुभव करिया करो जदों गुरुद्वारे दी पार्क विच आके गड्डी रोकदे हो ना उदों ही अंदरों सुकून पैदा हो जांदा सिख उदों कदम कदम चल के जदों जोड़े घर आ जांदा है उदों होर आनंद बन जांदा है जदों गुरुद्वारे दा डोर अगां आ जांदा है उदों होर कुछ कहानी वरत जांदी है ते जदों साहिबां दे सन्मुख आ जांदा है उस वेले आनंद होर बन जांदा है जिस मिले मन होए आनंद सो सतगुर कहिए मन की दुबदा बिनस जाए हर परम पद लही है बंधन तोड़ बुलावे राम मन में लागे साच ध्यान मिटे कलेश सुखी होए रही है ऐसा दाता सतगुर कहिए दाते हो जे ने वारा ते वधीक पढ़ लो जी वाहो वाहो सतगुर सतपुरख है जिन सच जाता सोए जित मिले ते खुतर है तन मन शीतल होए वाहो वाहो सतगुर सतपुरख है जिसनु समत सब कोए वाहो वाहो सतगुर निर्वैर है जिस निंदा उस्तत तुल होए वाहो वाहो सतगुर सुजान है जिस अंतर ब्रह्म विचार वाहो वाहो सतगुर निरंकार है जिस अंत न पारा वार वाहो वाहो सतगुरु है जे सच दृढ़ाए सोए नानक सतगुरु वाहो वाहो जिसते नाम प्राप्त होए नाम मिलदा गुरु तो इस करके भाई गुरुदास साहब जी कहिंदे सतगुर पारस परसिए कंचन करे मनूर मलीना जेडे काले लोहे वर्गे जंगाले ने पारस नु छो जांदे ने कंचन बन जांदे ने सोना बन जांदे ने मेरे वर्गियां दा हिरदा पापा नाल जंगालिया होया है लोहे तो भी निकम्मा है गुरु दी शो मिलदी है कंचन वर्गे बन जांदे ने सतगुर पारस परसे है कंचन करे मनूर मलीना सतगुर बावन चंदनो वास स्वास करे लाखीना सतगुर पूरा पार जात सिमल सफल करे संग लीना मान सरोवर सतगुरु कागो हंस जलों दुध पीना गुर तीर्थ दरियाओ है पशु प्रेत करे पर बीना सतगुर बंदी छोड़ है सतगुरु महाराज बंदना तो खुलासी देन वाले ने फिर वचन पढ़ो
1: सतगुर सेवना से वड भागी
0: धन गुरु रामदास कृपालु जी कृपा कर दे पी जेडे सतगुरां दी टहल सेवा कर दे ने गुरु दे हुक्म अंदर चल दे ने जन्ना ने सतगुरु नाल सांझ पाली है प्यार जन्ना दा बन गया है ओ वड्डियां भागां वाले हन
1: सच्चा शब्द जना एक लेव लागी
0: सच्चे शब्द द्वारे जन्ना दी लेव के मेरे वाहिगुरु जी दे नाल सुर तटित गई है लेव तात दोए ਰਾਹ ਹੈ, ਇੱਕ ਹੈ ਲਿਵ ਤੇ ਇੱਕ ਹੈ ਧਾਤ। ਧਾਤ ਕੀ ਹੈ? ਦੌੜ ਹੈ। ਦੌੜ ਕੀ ਹੈ? ਤ੍ਰਿਸ਼ਨਾ ਹੈ। ਤ੍ਰਿਸ਼ਨਾ ਕੀ ਹੈ? ਸੰਸਾਰ ਵੱਲੇ ਦੌੜਾਂ ਲਵਾ ਦਿੰਦੀ ਹੈ। ਲਿਵ ਕੀ ਹੈ? ਬਿਰਤੀ ਹੈ। ਬਿਰਤੀ ਕੀ ਹੈ? ਇਕਾਗਰਤਾ। ਇਕਾਗਰਤਾ ਕੀ ਹੈ? ਮੇਰੇ ਵਾਹਿਗੁਰੂ ਜੀ ਨਿਰੰਕਾਰ ਦੀ ਪ੍ਰੀਤੀ ਹੈ, ਤੇ ਉਹ ਪ੍ਰੀਤੀ ਨਿਰੰਕਾਰ ਤੱਕ ਪਹੁੰਚਾ ਦਿੰਦੀ ਹੈ। ਪਾਤਸ਼ਾਹ ਜੀ ਕਹਿੰਦੇ ਸ਼ਬਦ ਦੁਆਰੇ ਸਹਿਜੇ ਸਹਿਜੇ ਲਿਵ ਕੇ ਅੰਦਰੋਂ ਪ੍ਰੇਮ ਜਾਗ ਪੈਂਦਾ ਹੈ, ਫਿਰ ਉਹ ਆਨੰਦ ਆ ਜਾਂਦਾ ਹੈ, ਜਿਹਨੂੰ ਮਹਾਰਾਜ ਕਹਿੰਦੇ ਸ਼ਬਦ ਦੁਆਰੇ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਣਸਿਓ ਅੰਧਕਾਰ ਤੈ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ, ਬਿਸਮਨ ਬਿਸਮ ਭਏ ਜੋ ਪੇਖਿਓ, ਕਹਿਣ ਨਾ ਜਾਏ ਵਡਿਆਈ ਮਗਨ ਭਏ ਉਹਾਂ ਸੰਗ ਮਾਤੇ। ਕਹਿੰਦੇ ਉੱਥੇ ਮਸਤ ਹੋ ਗਏ ਨੇ, ਬਿਸਮਨ ਬਿਸਮ ਹੈਰਾਨਗੀ ਹੈਰਾਨਗੀ ਅੰਦਰ ਦਾ, ਜਦੋਂ ਚਾਨਣ ਪ੍ਰਕਾਸ਼ ਦੇਖਿਆ ਉਸ ਵਡਿਆਈ ਨੂੰ, ਕਿਹਾ ਹੀ ਨਹੀਂ ਜਾਂਦਾ, ਵਰਣਨ ਨਹੀਂ ਕੀਤਾ ਜਾਂਦਾ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਣਸਿਓ ਅੰਧਕਾਰ ਤੈ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ, ਬਿਸਮਨ ਬਿਸਮ ਭਏ ਜੋ ਪੇਖਿਓ, ਕਹਿਣ ਨਾ ਜਾਏ ਵਡਿਆਈ ਮਗਨ ਭਏ ਉਹਾਂ ਸੰਗ ਮਾਤੇ। ਓਤ ਪੋਤ ਲਪਟਾਈ ਆਲ ਜਾਲ ਨਹੀਂ ਕਛੂ ਜੰਜਾਰਾ, ਅੰਗ ਬੁੱਧ ਨਹੀਂ ਪਹੋਰਾ, ਉੱਚਣ ਉੱਚਾ ਬੀਚ ਨਾ ਖੀਚਾ, ਹੋ ਤੇਰਾ ਤੂੰ ਮੋਰਾ। ਏਕ ਅੰਕਾਰ ਏਕ ਪਸਾਰਾ, ਏਕੇ ਅਪਰਾ ਪਾਰ, ਏਕ ਬਸਥੀਰਨ ਏਕ ਸਪੂਰਨ, ਏਕੇ ਪ੍ਰਾਣ ਅਧਾਰਾ, ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ, ਅੰਤ ਨ ਅੰਤਾ ਸਦਾ ਬੇਅੰਤਾ, ਕਹੋ ਨਾਨਕ ਉੱਚੋ
1: ਉੱਚਾ
0: ਉੱਚਾ। ਸਾਰੇ ਆਲ ਜੰਜਾਲ, ਆਲ ਮੀਨਜ ਘਰ, ਘਰ ਦੇ ਜੰਜਾਲ ਲਮੇਰੇ ਸਾਰੇ ਦੇ ਸਾਰੇ ਖਤਮ ਹੋ ਗਏ ਨੇ ਸ਼ਬਦ ਦੁਆਰੇ। ਨਿਰਮਲ ਨਿਰਮਲ ਅੰਦਰੋਂ ਪਵਿੱਤਰ ਪਵਿੱਤਰ ਸੱਚਾਈ ਹੋ ਗਿਆ, ਪਤਾ ਲੱਗ ਗਿਆ ਹੈ ਮਹਾਰਾਜ ਉੱਚਿਆਂ ਤੋਂ ਉੱਚਾ ਹੈ। ਉਹ ਬੇਅੰਤ ਹੈ ਕਦੋਂ? ਜਦੋਂ ਸ਼ਬਦ ਨਾਲ ਲਿਵ ਲੱਗਦੀ ਹੈ। ਮਹਾਰਾਜ ਕਹਿੰਦੇ ਫਿਰ ਕਿਰਪਾ ਵਰਤਦੀ ਹੈ।
1: ਗ੍ਰਹਿ ਕੁਟੁੰਬ ਮਹਾ ਸਹਜ ਸਮਾਧੀ,
0: ਸਤਨਾਮ ਸ਼੍ਰੀ
1: ਵਾਹਿਗੁਰੂ।
0: ਗ੍ਰਹਿ ਕੁਟੁੰਬ ਮੈਂ ਸਹਿਜ ਸਮਾਧੀ, ਗ੍ਰਹਿ ਮੀਨਜ ਘਰ ਹੈ ਜੀ, ਗ੍ਰਸਤ ਜੀਵਨ ਹੈ, ਕੁਟੁੰਬ ਮੀਨਜ ਹੈ ਪਰਿਵਾਰ, ਕੁਟੁੰਬ ਕਬੀਲਾ ਧੀਆਂ ਪੁੱਤਰ ਨੇ। ਮਹਾਰਾਜ ਕਹਿੰਦੇ ਕੁਟੁੰਬ ਹੈ। ਇਹਦੇ ਵਿੱਚ ਗੁਰੂ ਦਾ ਪਿਆਰਾ ਗੁਰਸਿੱਖ ਜਿਹੜਾ ਹੈ ਬਿਲਕੁਲ ਉਦਾਸੀ ਵੈਰਾਗ ਵਿੱਚ ਹੁੰਦਾ ਹੈ, ਸ਼ਬਦ ਵਿੱਚ ਟੁਕਿਆ ਰਹਿੰਦਾ ਹੈ। ਇਹ ਨਹੀਂ ਹੋਇਆ ਕਰਦਾ ਵੀ ਗ੍ਰਹਿ ਨੂੰ ਛੱਡ ਕੇ, ਗ੍ਰਸਤ ਜੀਵਨ ਨੂੰ ਛੱਡ ਕੇ ਕਿਧਰੇ ਬਾਹਰ ਚਲੇ ਜਾਈਏ ਤੇ ਪ੍ਰਾਪਤੀ ਹੋ ਜਾਵੇ, ਨਾ ਨਾ ਨਾ, ਏਦਾਂ ਨਹੀਂ ਹੁੰਦਾ। ਗ੍ਰਸਤ ਜੀਵਨ ਸਾਰਿਆਂ ਤੋਂ ਉੱਚਾ ਪਵਿੱਤਰ ਮੰਨਿਆ ਹੈ। ਸ਼੍ਰੀ ਮਨ ਭਾਈ ਗੁਰਦਾਸ ਸਾਹਿਬ ਜੀ ਨੇ ਕਵਿਤ ਬੜਾ ਪਿਆਰਾ ਲਿਖਿਆ, ਕਹਿੰਦੇ ਤੁਸ ਮੈਂ ਤੰਦਲ ਬੋਏ ਉਪਜੈ ਸਹੰਸਰ ਗਣੋ, ਦੇਹ ਧਾਰ ਕਰਤ ਹੈ ਪਰ ਉਪਕਾਰ ਜੀ, ਤੁਸ ਮੈਂ ਤੰਦਲ ਨਿਰਵਿਘਨ ਲਾਗੇ ਘੁਨ, ਰਾਖੇ ਰਹੇ ਚਿਰੰਕਾਲ ਹੋਤ ਨਾ ਬਿਕਾਰ ਜੀ, ਤੁਸ ਮੈਂ ਨਿਕਲ ਹੋਏ ਭਗਨ ਮਲੀਨ ਰੂਪ, ਸਵਾਦ ਕਰ ਵਾਇਰਾ ਦੇ ਰਹੇ ਨਾ ਸੰਸਾਰ ਜੀ, ਗੁਰ ਉਪਦੇਸ਼ ਗੁਰ ਸਿੱਖ ਗ੍ਰਹਿ ਮੈਂ ਬੈਰਾਗੀ, ਗ੍ਰਹਿ ਤਜ ਬਨ ਖੰਡ ਹੋਤ ਨਾ ਉਧਾਰ ਜੀ। ਤੁਸ ਮੈਂ ਤੰਦੁਲ, ਤੁਸ ਮੀਨਜ ਛਿੱਲੜਾ, ਤੰਦੁਲ ਮੀਨਜ ਚੌਲ, ਜਿਸ ਵੇਲੇ ਚੌਲ ਛਿੱਲੜ ਦੇ ਵਿੱਚ ਨੇ, ਥੋੜੇ ਜੇ ਬੋਏ ਜਾਂਦੇ ਨੇ, ਧਰਤੀ ਵਿੱਚ ਉਹਦਾ ਬੀਜ ਬੀਜਿਆ ਜਾਂਦਾ, ਪਨੀਰੀ ਜਿਹਨੂੰ ਕਹਿੰਦੇ ਨੇ, ਲਾਇਆ ਜਾਂਦਾ, ਉਹਦੇ ਕਿੰਨੇ ਕਿੰਨੀਆਂ ਮੁੰਜਰਾਂ ਸੱਟੇ ਪੈਦਾ ਹੋ ਜਾਂਦੇ ਨੇ। ਤੁਸ ਮੈਂ ਤੰਦਲ ਬੋਏ ਨਿਕਸੈ ਸਹੰਸਰ ਗਣੋ, ਦੇਹ ਧਾਰ ਕਰਤ ਹੈ ਪਰ ਉਪਕਾਰ ਜੀ, ਤੇ ਕਹਿੰਦੇ ਤੇਵੇਂ ਗੁਰੂ ਦਾ ਗੁਰਸਿੱਖ ਗ੍ਰਸਤ ਜੀਵਨ ਦੇ ਵਿੱਚ ਸਰੀਰ ਧਾਰਨ ਕਰਕੇ ਪਰ ਉਪਕਾਰ ਕਰਦਾ, ਗ੍ਰਸਤ ਵਿੱਚ ਰਹਿੰਦਿਆਂ ਹੋਇਆ ਜੀਵਨ ਇਉਂ ਰਹਿੰਦਾ ਹੈ। ਤੁਸ ਮੈਂ ਤੰਦਲ ਨਿਰਵਿਘਨ ਨਾ ਲਾਗੇ ਘੁਨ, ਰਾਖੇ ਰਹੇ ਚਿਰੰਕਾਲ ਹੋਤ ਨਾ ਬੇਕਾਰ ਜੀ, ਤੇ ਜਿੰਨਾ ਚਿਰ ਚਾਵਲ ਜਿਹੜੇ ਛਲੜਾ ਵਿੱਚ ਨੇ ਨਾ, ਉਹਨਾਂ ਨੂੰ ਸੋਲਾ ਬੱਧੀ ਬੋਰੀਆਂ ਭਰ ਕੇ ਡਰਮਾ ਭਰ ਕੇ ਰੱਖਿਆ ਜਾਓ, ਖਰਾਬ ਹੁੰਦੇ ਹੀ ਨਹੀਂ ਹੈ। ਜਦੋਂ ਉਹਦੇ ਵਿੱਚ ਛਲੜਾ ਚੋਂ ਨਿਕਲ ਜਾਂਦੇ ਨੇ, ਉਹਨਾਂ ਦਾ ਸਵਾਦ ਵੀ ਕੌੜਾ ਹੋ ਜਾਂਦਾ ਹੈ, ਜੇ ਰਿੰਨ ਕੇ ਰੱਖੇ ਜਾਣ ਤਾਂ ਵੀ ਖਰਾਬ ਹੋ ਜਾਂਦੇ ਨੇ, ਲੰਮੇਰਾ ਸਿਰ ਨਹੀਂ ਰਹਿੰਦੇ। ਇਸੇ ਤਰ੍ਹਾਂ ਜਿੰਨਾ ਚਿਰ ਸਿੱਖ ਗ੍ਰਸਤ ਜੀਵਨ ਕੁਟੁੰਬ ਕਬੀਲੇ ਵਿੱਚ ਰਹਿੰਦਾ ਹੋਇਆ ਸਤਨਾਮ ਸ਼੍ਰੀ ਵਾਹਿਗੁਰੂ ਜਪਦਾ, ਜਿੰਨੀ ਮਰਜ਼ੀ ਲਵੇਰੀ ਉਮਰ ਹੋ ਜਾਵੇ, ਉਹਦਾ ਜੀਵਨ ਖਰਾਬ ਨਹੀਂ ਹੁੰਦਾ। ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ।
0: ਤੁਸ ਮੈਂ ਤੰਦੁਲ ਨਿਰਵਿਘਨ ਨਾ ਲੱਗੇ ਘੁਨ, ਨਹੀਂ ਲੱਗਦਾ ਨਾ ਘੁਨ ਲੱਗਦਾ, ਨਾ ਉਹ ਖਰਾਬ ਹੀ ਹੁੰਦੇ ਨੇ। ਤੁਸ ਮੈਂ ਤੁੰਦਲ ਨਿਰਵਿਘਨ ਨਾ ਲਾਗੇ ਘੁਨ, ਰਾਖੇ ਰਹੇ ਚਿਰੰਕਾਲ ਹੋਤ ਨਾ ਬੇਕਾਰ ਜੀ, ਤੁਸ ਮੈਂ ਨਿਕਲ ਹੋਏ ਭਗਨ ਮਲੀਨ ਰੂਪ, ਤੇ ਜਦੋਂ ਉਹਨੂੰ ਛੱਡਿਆ ਜਾਂਦਾ ਅੱਧੇ ਤੇ ਉਦੋਂ ਹੀ ਟੁੱਟ ਜਾਂਦੇ ਨੇ, ਟੁਕੜੇ ਬਣ ਜਾਂਦੇ ਨੇ। ਗਾਂ ਬਣਾਉਣ ਦੀ ਬਾਤ ਤੇ ਫਿਰ ਰਹਿ ਗਈ ਹੈ। ਤੁਸ ਮੈਂ ਨਿਕਲ ਹੋਏ ਭਗਨ ਮਲੀਨ ਰੂਪ ਰਾਧੇ ਰਹੇ ਸਵਾਦ, ਸਵਾਦ ਉਹਨਾਂ ਦਾ ਖਤਮ ਹੋ ਜਾਂਦਾ ਹੈ। ਤੇ ਚੌਥਾ ਬੋਲ ਕਹਿੰਦੇ ਨੇ ਗੁਰ ਉਪਦੇਸ਼ ਗੁਰ ਸਿੱਖ ਗ੍ਰਹਿ ਮੈਂ ਬੈਰਾਗੀ ਗ੍ਰਹਿਓ ਤਾਂ ਜੋ ਬਨ ਖੰਡ ਹੋਤ ਨਾ ਉਧਾਰ ਜੀ। ਗੁਰੂ ਦਾ ਸਿੱਖ ਘਰ ਵਿਚ ਗ੍ਰਿਸ਼ਤ ਵਿਚ ਰਹਿੰਦਿਆਂ ਬੈਰਾਗ ਰਹਿੰਦਾ ਹੈ, ਘਰ ਨੂੰ ਛੱਡ ਕੇ। ਮਹਾਰਾਜ ਕਹਿੰਦੇ ਨਾ ਨਾ, ਉਹ ਬੈਰਾਗ ਨਹੀਂ ਹੈ, ਉਹ ਤਾਂ ਇੱਕ ਦੌੜ ਦੀ ਬਾਤ ਬਣ ਜਾਂਦੀ ਹੈ। ਤੇਵੇਂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਗੁਰੂ ਦਾ ਸਿੱਖ ਇਉਂ ਜੀਵਨ ਬਤੀਤ ਕਰਦਾ ਹੈ ਜੀ।
1: ਨਾਨਕ ਨਾਮ ਰੱਤੇ ਸੇ ਸੱਚੇ ਬੈਰਾਗੀ।
0: ਜਿਹੜੇ ਨਾਮ ਦੇ ਵਿੱਚ ਰੱਤੇ ਰਹਿੰਦੇ ਅਸਲ ਵਿੱਚ ਉਹ ਵੈਰਾਗਵਾਨ ਹਨ, ਸੱਚੇ ਨੇ। ਜਿਨਕੇ ਚੋਲੇ ਰੱਤੜੇ ਪਿਆਰੇ ਕੰਤ ਤਨਾ ਕੈ ਪਾਸ ਧੂੜ ਤਨਾ ਕੀ ਜੇ ਮਲਾ ਜੀ ਕਹੋ ਨਾਨਕ ਕੀ ਅਰਦਾਸ। ਉਹਨਾਂ ਦੀ ਧੂੜ ਮਿਲ ਜਾਵੇ। ਇਸ ਕਰਕੇ ਮਹਾਰਾਜ ਕਹਿੰਦੇ ਰੱਤੇ ਸਹੀ ਜੇ ਮੁੱਖ ਨਾ ਮੋੜਨ ਜਿੰਨੀ ਸੰਜਾਤਾ ਸਾਈ ਚੜ ਚੜ ਪਾਉਂਦੇ ਕੱਚੇ ਬਿਰਹੀ ਜਿੰਨਾ ਸਾਰ ਨਾ ਆਈ। ਮਹਾਰਾਜ ਕਹਿੰਦੇ ਉਹ ਪੂਰੇ ਵੈਰਾਗੀ ਨੇ, ਵੈਰਾਗੀ ਤੋਂ ਭਾਵ ਮੇਰੇ ਵਾਹਿਗੁਰੂ ਜੀ ਦੇ ਨਾਲ ਜੁੜੇ ਹੋਏ ਹਨ।
1: ਮਹੱਲਾ ਚੌਥਾ
0: ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਜੀ ਹੋਰ ਬਖਸ਼ਿਸ਼।

ਗੁਰੂ ਜੀ ਕਹਿੰਦੇ ਗਿਣਤੀਆਂ ਨਾਲ ਸੇਵਾ ਨਹੀਂ ਹੁੰਦੀ। ਅਸੀਂ ਹਜ਼ੂਰ ਸਾਹਿਬ ਪਿੱਛੇ ਦਰਸ਼ਨ ਕਰਨ ਵਾਸਤੇ ਗਏ, ਉੱਥੇ ਜਗ੍ਹਾ ਜਗ੍ਹਾ ਤੇ ਲਿਖਿਆ ਹੋਇਆ ਅਗਰ ਜੇ ਸੇਵਾ ਕਰਨੀ ਹੋਵੇ ਤੇ ਸੇਵਾ ਮੁੱਕਦੀ ਨਹੀਂ। ਗੁਰੂ ਘਰ ਵਿੱਚ ਅਗਰ ਸੇਵਾ ਕਰਨੀ ਹੋਵੇ ਤੇ ਸੇਵਾ ਕਦੇ ਮੁੱਕਦੀ ਨਹੀਂ, ਸਮਾਪਤ ਨਹੀਂ ਹੁੰਦੀ, ਤੇ ਜੇ ਸੇਵਾ ਨਾ ਕਰਨੀ ਹੋਵੇ ਤੇ ਸੇਵਾ ਕੋਈ ਨਜ਼ਰ ਹੀ ਨਹੀਂ ਆਉਂਦੀ। ਇਹ ਤਾਂ ਜ਼ਰੂਰ ਹੈ ਨਾ, ਜਿਹੜਾ ਸੇਵਾ ਕਰਨ ਵਾਲਾ ਕਿਤੇ ਗੁਰੂ ਘਰਾਂ 'ਚ ਸੇਵਾ ਮੁੱਕਦੀ ਹੈ, ਸਮਾਪਤ ਹੁੰਦੀ ਹੈ, ਉਹ ਬੰਦਾ ਕਹਿ ਦੇਵੇ ਵੀ ਸੇਵਾ ਨਹੀਂ ਕੀ, ਉਹ ਗੱਲ ਵੱਖਰੀ ਹੈ। ਲੰਗਰ ਵਿੱਚ ਭਾਂਡਿਆਂ ਵੱਲੇ ਚਲੇ ਜਾਵੇ, ਕਿਚਨ ਵੱਲੇ ਚਲਾ ਜਾਵੇ, ਝਾੜੂ ਵੱਲੇ ਆ ਜਾਵੇ, ਸਤਿਗੁਰੂ ਜੀ ਦੇ ਰੁਮਾਲਿਆਂ ਵੱਲੇ ਆ ਜਾਵੇ, ਜਿੱਧਰ ਮਰਜ਼ੀ ਚਲੇ ਜਾਵੇ, ਸੇਵਾ ਕਦੇ ਸਮਾਪਤੀ ਨਹੀਂ ਹੁੰਦੀ। ਇਸ ਕਰਕੇ ਮਹਾਰਾਜ ਕਹਿੰਦੇ ਕਈ ਇੱਦਾਂ ਦੇ ਲੋਕ ਨੇ ਸੇਵਾ ਕਰਦੇ ਨੇ ਜਾਂ ਕੁਝ ਚੜਾਉਂਦੇ ਨੇ, ਉਹਨਾਂ ਦੀ ਗਿਣਤੀ ਕਰਦੇ ਨੇ ਵੀ ਮੈਂ ਇੰਨੀ ਟਹਿਲ ਕਰ ਲਈ ਹੈ, ਇੰਨਾ ਕੁਝ ਕਰ ਲਿਆ ਹੈ। ਸਤਿਗੁਰੂ ਜੀ ਕਹਿੰਦੇ ਉਹ ਕੀਤਾ ਹੋਇਆ ਪ੍ਰਵਾਨ ਨਹੀਂ ਹੁੰਦਾ, ਸੇਵਾ ਕਰਦਿਆਂ ਕਰਦਿਆਂ ਨਿਸ਼ਕਾਮਤਾ ਦੇ ਵਿੱਚ ਆ ਜਾਣਾ ਹੈ ਤਾਂ ਮਹਾਰਾਜ ਜੀ ਦੀ ਪ੍ਰਾਪਤੀ ਹੋ ਜਾਂਦੀ ਹੈ। ਹਾਂਜੀ, ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ। ਉੱਥੇ ਗਿਣਤੀ ਨਹੀਂ ਹੈ, ਭਾਈ ਮੰਝ ਜੀ ਵਾਂਗੂ ਸੇਵਾ ਕਰਦੇ ਰਹਿਣਾ ਹੈ ਤਾਂ ਗੁਰੂ ਨੇ ਫਿਰ ਬਖਸ਼ਿਸ਼ ਇਹ ਕਰ ਦੇਣੀ ਹੈ। ਮੰਝ

0: ਪਹਿਲੋ ਸਭ ਤੋਂ
1: ਪਹਿਲੋ
0: ਪਹਿਲੋ ਬਣ ਗਿਆ ਨਾ, ਕੋਈ ਗਿਣਤੀ ਨਹੀਂ ਹੈ, ਪਿਛਾ ਹੋ ਕੇ ਖਲੋਤਾ ਨਾ ਨਾ ਨਾ, ਕੋਈ ਨਹੀਂ ਹੈ, ਕਿਸੇ ਗਿਣਤੀ ਵਿੱਚ ਨਹੀਂ ਹੈ। ਇੱਕ ਹੈ ਗੁਰੂ ਦੀ ਸੇਵਾ, ਦੂਸਰੀ ਹੈ ਦੁਨੀਆਂ ਦੀ ਸੇਵਾ, ਲੋੜਵੰਦਾਂ ਦੀ ਸੇਵਾ, ਜਿਹਨੂੰ ਮਹਾਰਾਜ ਕਹਿੰਦੇ ਨੇ ਇਤ ਤਨ ਲਾਗੈ ਬਾਣੀਆਂ, ਸੁੱਖ ਹੋਵੇ ਸੇਵਕ ਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ ਵਿੱਚ ਦੁਨੀਆਂ, ਦੁਨੀਆਂ ਲੋੜਵੰਦਾਂ ਦੀ, ਜਿੱਥੇ ਲੋੜ ਉੱਥੇ ਸੇਵਾ ਕਰ, ਵਿੱਚ ਦੁਨੀਆਂ ਸੇਵਕ ਮਾਈ ਹੈ, ਕਹੋ ਨਾਨਕ ਬਾਹ ਲੁੱਡੀਆਂ ਪਾਉਂਦਾ ਜਾਵੇਗਾ, ਗੁਰੂ ਦੀ ਰਹਿਮਤ ਹੋ ਜਾਵੇਗੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਸੇਵਾ

0: ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹਨੂੰ ਸ਼ਬਦ ਦਾ ਸਵਾਦ ਨਹੀਂ ਆਇਆ, ਸ਼ਬਦ ਦਾ ਆਨੰਦ ਨਹੀਂ ਆਇਆ, ਜ਼ਬਾਨ ਜਿਹੜੀ ਹੈ, ਰਸਨਾ ਜਿਹੜੀ ਹੈ, ਨੇਤਰ ਜਿਹੜੇ ਨੇ, ਕੰਨ ਜਿਹੜੇ ਨੇ, ਕੰਨ ਤਾਂ ਸੁਣ ਦਾ ਸਵਾਦ ਲੈਂਦੇ ਨੇ, ਰਸਨਾ ਜਿਹੜੀ ਹੈ ਉਹ ਖਾਣ ਦਾ ਸਵਾਦ ਲੈ ਰਹੀ ਹੈ, ਨੇਤਰ ਜਿਹੜੇ ਨੇ ਉਹ ਪਰਾਇਆ ਰੂਪ ਵੇਖਣ ਦਾ ਸਵਾਦ ਲੈ ਰਹੇ ਨੇ, ਅੱਖੀ ਵੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ ਸਵਾਦ ਲਈ ਜਾ ਰਿਹਾ ਹੈ। ਉਸਤਤ ਨਿੰਦਾ ਕੰਨ ਸੁਣ ਰੋਵਣ ਇਤਿਹਾਸੇ, ਕੰਨ ਸੁਣਦਿਆਂ ਸੁਣਦਿਆਂ ਗੰਦੇ ਮੰਦੇ ਗੀਤ ਸਵਾਦ ਲੈਂਦਾ ਹੈ, ਰਸਨਾ ਦੁਆਰੇ ਨਿੰਦਿਆ ਝੂਠ ਬੋਲਦਾ, ਵਿਕਾਰ ਦੀਆਂ ਗੱਲਾਂ ਕਰਦਾ, ਇਹ ਸਵਾਦ ਲੈ ਰਿਹਾ ਹੈ। ਅੱਖੀ ਦੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਡੀ ਜੀਵਣਾ ਰੱਜੀਆ ਕਰ ਭੋਗ ਬਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ। ਇਹ ਸੁਗੰਧੀਆਂ ਵਾਲੀਆਂ ਚੀਜ਼ਾਂ ਨਾਲ ਇਹਨਾਂ ਦਾ ਸਵਾਦ ਤੇ ਆਉਂਦਾ ਹੈ, ਇੰਦਰੀਆਂ ਦਾ ਸਵਾਦ ਲੈ ਰਿਹਾ ਹੈ, ਪਰ ਸ਼ਬਦ ਦਾ ਸਵਾਦ ਨਹੀਂ ਆ ਰਿਹਾ, ਪਦਾਰਥਾਂ ਦਾ ਸਵਾਦ ਆ ਰਿਹਾ ਹੈ। ਮਹਾਰਾਜ ਕਹਿੰਦੇ ਜਿਹਨੂੰ ਸ਼ਬਦ ਦਾ ਸਵਾਦ ਆਉਂਦਾ ਹੈ ਫਿਰ ਉਹਦਾ ਪ੍ਰੇਮ ਲੱਗ ਜਾਂਦਾ ਹੈ ਗੁਰੂ ਦੇ ਨਾਲ। ਸ਼ਬਦ ਹੈ ਸਾਧਨਾ ਹੈ, ਫਿਰ ਪੜਿਓ ਜੀ।
1: ਸ਼ਬਦ ਹੈ ਸਾਧਨਾ ਆਇਓ ਸੱਚ ਨਾ ਲੱਗੋ ਭਾਓ।
0: ਕਹਿੰਦੇ ਜਦੋਂ ਸ਼ਬਦ ਦਾ ਸਵਾਦ ਹੀ ਨਹੀਂ ਆਇਆ ਤੇ ਸੱਚ ਨਾਲ ਪ੍ਰੇਮ ਕਿੱਥੋਂ ਬਣਨਾ ਹੈ, ਬਾਣੀ ਨਾਲ ਪ੍ਰੇਮ ਕਿੱਥੋਂ ਬਣਨਾ ਹੈ? ਜਿਸ ਵੇਲੇ ਸਵਾਦ ਆਵੇਗਾ, ਆਨੰਦ ਆਵੇਗਾ, ਬਾਣੀ ਪੜਦਿਆਂ ਪੜਦਿਆਂ ਆਪਾ ਭੁੱਲ ਜਾਵੇ, ਬਾਣੀ ਪੜਦਿਆਂ ਪੜਦਿਆਂ ਕਥਾ ਕੀਰਤਨ ਸੁਣਦਿਆਂ ਕੁਟੰਬ ਕਬੀਲਾ ਭੁੱਲ ਜਾਵੇ, ਕੇਵਲ ਉਹਦੇ ਵਿੱਚ ਮਗਨ ਹੋ ਜਾਵੇ। ਜਿਵੇਂ ਭਾਈ ਸਾਹਿਬ ਜੀ ਦਾ ਬੰਦ ਬੰਦ ਕੱਟਿਆ ਹੋਇਆ ਕੱਟਿਆ ਜਾ ਰਿਹਾ, ਆਪਾਂ ਭੁੱਲੇ ਹੋਏ ਨੇ, ਕੋਈ ਪਰਵਾਹ ਹੀ ਨਹੀਂ ਹੈ। ਖੋਪੜਾ ਲਾਇਆ ਜਾ ਰਿਹਾ ਅੱਗੇ ਭਾਈ ਤਾਰੂ ਸਿੰਘ ਜੀ ਦਾ ਦਿਹਾੜਾ ਆਉਣਾ, ਕੋਈ ਪਰਵਾਹ ਨਹੀਂ, ਆਪਾਂ ਭੁੱਲਾ ਹੋਇਆ। ਇਹ ਹੈ ਸੱਚ ਦੇ ਨਾਲ ਪਿਆਰ। ਪਾਤਸ਼ਾਹ ਜੀ ਕਹਿੰਦੇ ਸ਼ਬਦ ਦੁਆਰੇ ਜਦੋਂ ਸਵਾਦ ਆਉਂਦਾ ਹੈ ਫਿਰ ਸੱਚ ਨਾਲ ਪ੍ਰੇਮ ਲੱਗ ਜਾਂਦਾ ਹੈ। ਫਿਰ ਪ੍ਰੇਮ ਕਿਹੋ ਜਿਹਾ ਲੱਗਦਾ ਹੈ? ਮੋਹੇ ਲਾਗਤੀ ਤਾਲਾ ਬੇਲੀ, ਹਾਂਜੀ, ਬਛਰੇ ਬਿਣ ਗਾਏ ਅਕੇਲੀ। ਗਾਈਆਂ ਮੱਝੀਆਂ ਰੱਖਣ ਵਾਲੇ ਜਿਮੀਦਾਰਾਂ ਨੂੰ ਪਤਾ ਹੈ, ਜਦੋਂ ਉਹਨਾਂ ਦਾ ਗਾਂ ਦਾ ਬੱਛਾ ਬੱਛੀ ਮੱਝ ਦਾ ਕੱਟਾ ਕੱਟੀ ਜਿਮੀਦਾਰ ਕਹਿੰਦੇ ਨੇ, ਉਹਨੂੰ ਛੱਡ ਦਿੰਦੇ ਨੇ ਨਾ ਜਦੋਂ, ਤਾਂ ਫਿਰ ਦੌੜ ਕੇ ਆਉਂਦਾ। ਜੇ ਦੂਰ ਬੱਝਾ ਹੋਵੇ ਤੇ ਉਹਦੀ ਮਾਂ ਜਿਹੜੀ ਉਹ ਬੜਾ ਡੇਂਗਾ ਤਕੜਾ ਮਾਰਦੀ ਹੈ, ਜਿੰਨਾ ਚਿਰ ਉਹਨੂੰ ਮਿਲ ਨਹੀਂ ਨਾ ਜਾਂਦਾ ਉਹਨਾਂ ਚਿਰ ਕਿੱਲੇ ਦੇ ਦੁਆਲੇ ਘੁੰਮਦੀ ਹੈ ਜਿਮੀਦਾਰਾਂ ਨੂੰ ਪਤਾ ਹੈ। ਕਹਿੰਦੇ ਇਉਂ ਦਾ ਪ੍ਰੇਮ ਲੱਗ ਜਾਂਦਾ, ਗੁਰੂ ਤੋਂ ਬਿਨਾਂ ਰਿਹਾ ਨਹੀਂ ਜਾਂਦਾ। ਮੋਹੇ ਲਾਗਤੀ ਤਾਲਾ ਬੇਲੀ, ਬਛਰੇ ਬਿਣ ਗਾਏ ਅਕੇਲੀ। ਦੂਜਾ ਪ੍ਰਮਾਣ ਦਿੰਦੇ ਨੇ, ਕਹਿੰਦੇ ਪਾਨੀਆਂ ਬਿਨ ਮੀਨ ਤਲਫ ਹੈ। ਪਾਨੀਆਂ, ਪਾਣੀ ਤੋਂ ਬਿਨਾਂ ਮੱਛੀ ਤੜਫਦੀ ਹੈ। ਪਾਨੀਆਂ ਬਿਨ ਮੀਨ ਤਲਫ ਹੈ, ਐਸੇ ਇਉਂ ਐਸੇ ਰਾਮ ਨਾਮਾ ਬਿਨ ਵਾਪਰੋ ਨਾਮ। ਜੈਸੇ ਗਾਏ ਕਾ ਬਾਛਾ ਛੂਟਲਾ, ਥਨ ਚੁੱਖ ਤਾਂ ਮੱਖਣ ਘੂਟਲਾ। ਛੱਡ ਦੇ ਕੇ ਛਲਾਂਗੇ ਮਾਰਦੇ ਆ ਜਾਂਦਾ, ਫਿਰ ਦੁੱਧ ਵੀ ਪੀਂਦਾ, ਮੱਖਣਾਂ ਦੀਆਂ ਘੁੱਟਾਂ ਭਰਦਾ। ਤੇਵੇਂ ਗੁਰੂ ਦਾ ਗੁਰਸਿੱਖ ਸੰਗਤ ਵਿੱਚ ਆ ਕੇ ਅੰਮ੍ਰਿਤ ਰਸ ਦਾ ਆਨੰਦ ਮਾਣਦਾ ਹੈ। ਗੱਜ ਕੇ ਕਹਿੰਦਾ ਸਤਨਾਮ ਸ਼੍ਰੀ
1: ਵਾਹਿਗੁਰੂ।
0: ਜੈਸੇ ਗਾਏ ਕਾ ਬਾਛਾ ਛੂਟਲਾ, ਥਨ ਚੋਖ ਤਾ ਮਾਖਣ ਘੂਟਲਾ। ਨਾਮ ਦਿਓ ਨਾਰਾਇਣ ਪਾਇਆ, ਗੁਰ ਭੇਟਤ ਲੱਖ ਲਖਾਇਆ। ਜੈਸੇ ਵਿਖੇ ਹੇਤ ਪਰ ਨਾਰੀ, ਆ ਹੈ ਪ੍ਰੇਮ। ਕਹਿੰਦੇ ਜਿਵੇਂ ਵਿਕਾਰੀ ਪੁਰਸ਼ ਪਰ ਔਰਤ, ਔਰਤ ਪਰ ਮਰਦ ਵਾਲੇ ਵੇਖਦੀ ਹੈ, ਜੈਸੇ ਵਿਖੇ ਹੇਤ ਪਰ ਨਾਰੀ ਐਸੀ ਨਾਮੇ ਪ੍ਰੀਤ ਮੁਰਾਰੀ। ਮੇਰੀ ਪ੍ਰੀਤੀ ਹੋ ਜੀ ਹੈ, ਜੈਸੇ ਤਾਪ ਤੇ ਨਿਰਮਲ ਕੰਮ, ਤੈਸੇ ਰਾਮ ਨਾਮਾ ਬਿਨ ਵਾਪਰੋ ਨਾਮ। ਇਹਨੂੰ ਕਹਿੰਦੇ ਸੱਚਾ ਪ੍ਰੇਮ, ਇਹਦੇ ਵਿੱਚ ਹੀ ਪ੍ਰਾਪਤੀ ਹੁੰਦੀ ਹੈ ਜੀ।
1: ਸਤਿਗੁਰ ਪਿਆਰਾ ਨਾ ਲੱਗਈ,
0: ਜਿਹਨਾਂ ਨੂੰ ਪ੍ਰੇਮ ਨਹੀਂ ਲੱਗਾ ਫਿਰ ਸਤਿਗੁਰੂ ਉਹਨਾਂ ਨੂੰ ਪਿਆਰਾ ਕਿੱਥੇ ਲੱਗੇਗਾ? ਫਿਰ ਤੇ ਉਹ ਸਤਿਗੁਰੂ ਜੀ ਤੋਂ ਵੇ ਮੁੱਖ ਹੋ ਜਾਂਦੇ ਹਨ।
1: ਮਨ ਹੱਠ ਆਵੇ ਜਾਏ,
0: ਫਿਰ ਮਨ ਦੇ ਹੱਠ ਕਰਕੇ ਆਉਂਦੇ ਤੇ ਜਾਂਦੇ ਨੇ, ਮਨ ਦੇ ਹੱਠ ਕਰਕੇ ਨਹੀਂ ਪ੍ਰਾਪਤੀ ਹੁੰਦੀ। ਮਨ ਹੱਠ ਕਿਣੇ ਨਾ ਪਾਇਓ, ਸਭ ਥੱਕੇ ਕਰਮ ਕਮਾਏ। ਕਹਿੰਦੇ ਫਿਰ ਪ੍ਰਾਪਤੀ ਨਹੀਂ ਹੁੰਦੀ। ਇਹ ਤਾਂ ਸਹਿਜ ਦਾ ਮਾਰਗ ਹੈ, ਪ੍ਰੇਮ ਦਾ ਮਾਰਗ ਹੈ। ਪ੍ਰੇਮ ਵਿੱਚ ਹੀ

0: ਸਤਿਗੁਰੂ ਜੀ ਦੇ ਹੁਕਮ ਦੁਆਰੇ ਚੱਲੇ ਤੇ ਚਾਕਰੀ ਉਹ ਟਹਿਲ ਕਰੇ, ਗੁਰੂ ਦੇ ਹੁਕਮ ਦੁਆਰੇ ਕਰੇ ਤੇ ਉਹ ਪ੍ਰਵਾਨ ਹੋ ਜਾਂਦਾ। ਕਿਵੇਂ? ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸਹੀਦ ਭਰਮ ਭਉ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਪੀਸਣ ਹੋਏ ਜਦੀਦ ਪਾਣੀ ਢੋਵਣਾ, ਪੱਖੇ ਦੀ ਤਾਂ ਗੀਤ ਪੱਗ ਮਲ ਧੋਵਣਾ। ਮੁੱਲ ਖਰੀਦੇ, ਇਹਦਾ ਉਥਣਕਾ ਸ਼ਬਦ ਹੈ ਮਾਰੂ ਰਾਗ ਦਾ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬੇਕਾਨਾ, ਜਿੱਤ ਲਾਇਆ ਤਿੱਤ ਲਾਗਾ, ਤੇਰੇ ਲਾਲੇ ਤੇਰਾ ਦਾਸ ਆ, ਤੇਰਾ ਗੋਲਾ ਆ, ਮੇਰੀ ਕੀ ਚਤੁਰਾਈ ਹੈ, ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਮਹਾਰਾਜ ਤੁਹਾਡਾ ਹੁਕਮ ਹੈ ਮੇਰੇ ਮੱਥੇ ਤੇ ਹੈ, ਜਿਵੇਂ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਹੁਕਮ, ਧੰਨ ਗੁਰੂ ਅੰਗਦ ਦੇ ਮਹਾਰਾਜ ਲੈਣੇ ਰੁਨੇ ਮੰਨ ਕੇ ਤੇ ਗੁਰੂ ਅੰਗਦ ਦੇ ਮਹਾਰਾਜ ਬਣ ਗਏ ਨੇ, ਤੇਵੇਂ ਗੁਰੂ ਅਮਰਦਾਸ ਮਹਾਰਾਜ ਪ੍ਰਾਪਤੀ ਹੋਈ ਹੈ। ਹੁਕਮ ਦੇ ਅੰਦਰ ਕੀਤੀ ਹੋਈ ਟਹਿਲ ਜਿਹੜੀ ਹੈ ਉਹ ਪ੍ਰਵਾਨ ਹੈ ਜੀ।
1: ਆਪ ਗਵਾਏ ਸਤ ਗੁਰੂ ਨੂੰ ਮਿਲਿਆ,
0: ਆਪ ਗਵਾਈਏ ਤਾਂ ਸੋ ਪਾਈਏ, ਔਰ ਕੈਸੀ ਚਤੁਰਾਈ। ਆਪਾਂ ਭਾਵ ਗਵਾ ਦੇਵੇ, ਹੰਕਾਰ ਦੂਰ ਕਰ ਦੇਵੇ, ਫਿਰ ਮੇਰੇ ਗੁਰੂ ਦੀ ਪ੍ਰਾਪਤੀ ਹੈ। ਮੇਰੇ ਵਰਗਾ ਤੇ ਆਪਣੇ ਆਪ ਨੂੰ ਵੱਡਾ ਸਮਝੀ ਬੈਠਾ, ਆਪਸ ਕੋ ਦੀਰਘ ਕਰ ਜਨ ਔਰ ਕੋ ਲਗਮਾਤ ਮਨਸਾ ਬਾਚਾ ਕਰਮਣਾ, ਮੈਂ ਦੇਖੇ ਦੋਜਕ ਜਾਤ।
1: ਸਜ ਰਹਾ ਸਮਾਏ
0: ਸਿੱਧੀ ਉਹ ਪ੍ਰਮਾਤਮਾ ਦੇ ਵਿੱਚ ਸਮਾ ਜਾਂਦੇ ਆ, ਭੇਦ ਹੋ ਜਾਂਦੇ ਹਨ।
1: ਨਾਨਕ ਤਿੰਨਾ ਨਾਮ ਨਾ ਵਿਸਰਾ,
0: ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਭਈ ਨਾਮ ਨਹੀਂ ਵਿਸਰਦਾ ਕਿੰਨਾ ਨੂੰ,
1: ਸੱਚੇ ਮੇਲ ਮਿਲਾਏ,
0: ਸੱਚੇ ਦੇ ਨਾਲ ਮਿਲੇ ਹੋਏ ਨੇ, ਸੱਚੇ ਦੇ ਨਾਲ ਹਰ ਵੇਲੇ ਆਪਣੇ ਅੰਦਰੋਂ ਸੱਚੇ ਨੂੰ ਗ੍ਰਹਿਣ ਕਰਦੇ ਹਨ।
1: ਪੌੜੀ
0: ਸਤਿਗੁਰੂ ਜੀ ਹੋਰ ਕਿਰਪਾ ਕਰਦੇ ਨੇ, ਭਾਈ
1: ਖਾਨ ਮਲੋਕ ਕਹਾਏ ਦੇ ਕੋ ਰਹਿਣ ਨਾ ਪਾਈ,
0: ਆਪਣੇ ਆਪ ਨੂੰ ਖਾਨ ਕਹਾਉਣ ਵਾਲੇ, ਮਲੂਕ ਬਾਦਸ਼ਾਹ ਕਹਾਉਣ ਵਾਲੇ, ਪਰ ਸਤਿਗੁਰੂ ਮਹਾਰਾਜ ਕਹਿੰਦੇ ਸੰਸਾਰ ਵਿੱਚ ਕੋਈ ਰਹਿੰਦਾ ਦਿਸਿਆ ਨਹੀਂ। ਧਿਆਨ ਦਿਓ, ਰਾਜੇ ਰਈਅਤ ਸਿੱਕਦਾਰ ਕੋਈ ਨਾ ਰਸੀਓ, ਹੱਟ ਪੱਟਨ ਬਾਜ਼ਾਰ ਹੁਕਮੀ ਟੈਸੀਓ, ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ, ਦਰਬ ਭਰੇ ਭੰਡਾਰ ਰੀਤੇ ਇੱਕ ਖੇਣੇ, ਤਾਜੀ ਰੱਥ ਤੁਖਾਰ ਹਾਥੀ ਪਾਖਰੇ, ਬਾਗ ਮਿਲਖ ਘਰ ਬਾਰ ਕਿੱਥੇ ਸੇ ਆਪਣੇ, ਤੰਬੋ ਪਲਗ ਨਿਵਾਰ ਸਰਾਏ ਚ ਲਾਲਤੀ, ਨਾਨਕ ਸੱਚ ਦਾ ਤਾਰ ਸਨਾਖਤ ਕੁਦਰਤੀ। ਰਹਿਣ ਵਾਲਾ ਮੇਰਾ ਗੁਰੂ ਹੈ, ਬਾਕੀ ਸਭ ਦੀ ਗਿਣਤੀ ਸਹਿਬਾਂ ਨੇ ਗਿਣ ਦਿੱਤੀ। ਇੱਕ ਹੋਰ ਸੌਖਾ ਸ਼ਬਦ ਲੈ ਲਓ ਜੀ, ਰਹਿਣ ਨਾ ਪਾਵੈ ਸੁਰ ਨਰ ਦੇਵਾ, ਊਟ ਸੁਧਾਰੇ ਕਰ ਮੁਣਜਣ ਸੇਵਾ, ਜੀਵਤ ਪੇਖੇ ਜਿੰਨੀ ਹਰ ਹਰ ਧਿਆਇਆ। ਪਾਤਸ਼ਾਹ ਜੀ ਕਹਿੰਦੇ ਉਹ ਜਿਉਂਦੇ ਵੇਖੇ ਜਾਂਦੇ, ਫਿਰ ਸਾਹਿਬ ਕਹਿੰਦੇ ਬਾਦਸ਼ਾਹ ਸ਼ਾਹ ਵਪਾਰੀ ਮਰਨਾ, ਜੋ ਦੀਸੈ ਸੋ ਕਾਲੇ ਖਰਨਾ, ਕੂੜੈ ਮੋਹੇ ਲਪਟ ਲਪਟਾਨਾ, ਛੋੜ ਚੱਲਿਆ ਤਾਂ ਫਿਰ ਪੁਛਤਾਨਾ, ਕਿਰਪਾ ਨਿਧਾਨ ਨਾਨਕ ਕੋ ਕਰੋ ਦਾਤ, ਨਾਮ ਤੇਰਾ ਜਪੀ ਦਿਨ ਰਾਤ। ਮਹਾਰਾਜ ਆ ਕਿਰਪਾ ਕਰ ਦਿਓ, ਦਿਨ ਰਾਤੀ ਜਪਦੇ ਰਹੀਏ ਸਤਨਾਮ ਸ਼੍ਰੀ
1: ਵਾਹਿਗੁਰੂ
0: ਵਾਹਿਗੁਰੂ ਜੀ। ਅੱਜ ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਭਾਈ ਨਾ ਵਹਿਮ ਨਾ ਕਰ ਬੈਠੀ, ਵੀ ਸਦਾ ਰਵਾਂਗਾ ਇੱਥੇ, ਰਹਿੰਦਾ ਨੀ ਕੋਈ ਵੇਖਿਆ। ਸੌਖਾ ਬੋਲੇ ਘੋਰ ਚੇਤਾ ਰੱਖਿਓ ਜੀ, ਜਿਸ ਆਸਣ ਹਮ ਬੈਠੇ

0: ਹੋਏ ਮਕਾਨ ਜਿਨ੍ਹਾਂ ਵਿੱਚ ਸੋਨੇ ਦੀਆਂ ਮੋਹਰਾਂ, ਸੋਨੇ ਦੇ ਨਿੱਕੇ ਨਿੱਕੇ ਜਿਹੜੇ ਨੇ ਜਿਹਨੂੰ ਹੀਰੇ ਕਹਿੰਦੇ ਉਹ ਜੜੇ ਹੋਏ ਨੇ, ਲੇਪ ਕੀਤਾ ਹੋਇਆ ਹੈ, ਪਲਸਤਰ ਕੀਤੇ ਹੋਏ ਨੇ, ਤਰ੍ਹਾਂ ਤਰ੍ਹਾਂ ਦੇ ਪਦਾਰਥ ਬਹੁਤ ਨੇ। ਪਰ ਪਾਤਸ਼ਾਹ ਜੀ ਕਹਿੰਦੇ ਕੋਈ ਤੇਰੇ ਨਾਲ ਨਹੀਂ ਜਾਂਦਾ। ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ। ਵਾਹਿਗੁਰੂ ਵਾਹਿਗੁਰੂ ਲਾਏ ਮੋਤੀ ਹੀਰੇ, ਉਹਨਾਂ ਚ ਹੀਰੇ ਤੇ ਮੋਤੀ ਜੜੇ ਨੇ। ਪਰ ਮਹਾਰਾਜ ਕਹਿੰਦੇ ਚਲਦਿਆਂ ਕਵੇਂਗਾ ਨਾਲ ਚੱਲੋ, ਉਹ ਤੇ ਉੱਥੇ ਹੀ ਰਹਿਣੇ ਨੇ। ਗ੍ਰਹਿ ਸੋਇਨ ਚੰਦਨ ਲੱਗੀਆਂ ਨੇ ਸੁਗੰਧੀਆਂ, ਗ੍ਰਹਿ ਸੋਇਣੇ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁੱਖ ਮਾਣਦਾ ਕਿਸ ਨਾਹੇ ਵਸੂਰੇ, ਸੋ ਪ੍ਰਭ ਚੇਤਨ ਆਵੀ ਵਿਸ਼ਟਾ ਕੇ
1: ਕੀੜੇ
0: ਕੀੜੇ। ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਗੰਦਗੀ ਦਾ ਕੀੜਾ ਹੈ, ਇਸ ਕਰਕੇ ਮਹਾਰਾਜ ਕਹਿੰਦੇ ਨਾਲ ਨਹੀਂ ਜਾਂਦਾ।
2: ਸੋਇਨ ਸਾਖਤ ਪੌਣ ਵੇਗ,
0: ਸੋਣ ਪੌਣ ਵੇਗ, ਹਵਾ ਦੀ ਤਰ੍ਹਾਂ ਘੋੜੇ ਦੌੜਨ ਵਾਲੇ, ਤੇ ਉਹਨਾਂ ਘੋੜਿਆਂ ਤੇ ਸੋਨਿਆਂ ਦੀਆਂ ਪਾਈਆਂ ਹੋਈਆਂ ਇਕੱਠੀਆਂ ਜਿਹੜੀਆਂ ਨੇ, ਪਾਤਸ਼ਾਹ ਜੀ ਕਹਿੰਦੇ ਕੋਈ ਵਸਤੂ ਨਾਲ ਨਹੀਂ ਜਾਵੇਗੀ।
2: ਤ੍ਰਿਗ ਤ੍ਰਿਗ ਚਤੁਰਾਈ,
0: ਚਤੁਰਾਈਆਂ ਕੀਤੀਆਂ ਸਾਈਆਂ, ਤ੍ਰਿਗ ਨੇ ਤ੍ਰਿਗ ਨੇ, ਮਾਤੇ ਮਤੰਗ ਜਰੇ ਜਰਸੰਗ, ਅਨੂਪੋ ਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ, ਪੌਣ ਕੇ ਗੌਣ ਕੋ ਜਾਤ ਨਿਵਾਰੇ, ਭਾਰੀ ਪੁਜਾਣ ਕੇ ਭੂਪ ਭਲੀ ਬਿਦ, ਨਿਆਵਤ ਸੀ ਸੁਨਾ ਜਾਤ ਵਿਚਾਰੇ, ਤੇ ਭਾਈ ਤੋਂ ਕਹਾ ਭਾਈ ਭੂਪਤ। ਹਾਂਜੀ
1: ਅੰਤ
0: ਪਾਹੀ ਪਦਾਰੇ,
2: ਸਤੀ ਅੰਮ੍ਰਿਤ ਪ੍ਰਕਾਰ ਕਰਹ,
0: ਸਤੀ ਪ੍ਰਕਾਰ ਦਾ ਭੋਜਨ ਤਾਂ ਸ਼ੱਕ ਦੇ ਪ੍ਰਮਾਤਮਾ ਦੇ ਰਿਹਾ, ਪਰ
2: ਉਹ ਮੈਲ ਵਧਾਈ,
0: ਗੰਦਗੀ ਤੋਂ ਬਿਨਾਂ ਗੰਦਗੀ ਹੈ, ਮੈਲ ਵਧਾ ਰਹੇ ਨੇ, ਵਿਸ਼ਟਾ ਪੈਦਾ ਹੋਵੇਗੀ। ਛੱਤੀ ਪ੍ਰਕਾਰ ਦਾ ਭੋਜਨ ਛੱਕ ਕੇ ਨਹੀਂ ਉਹਦਾ ਸ਼ੁਕਰ ਕੀਤਾ।
2: ਨਾਨਕ ਜੋ ਦੇਵਾ ਤਿਸੇ ਨਾ ਜਾਣਣੀ,
0: ਐਸਾ ਇਹ ਮਨਮੁਖ ਮੂਰਖ ਹੈ, ਜੋ ਪ੍ਰਮਾਤਮਾ ਦੇ ਰਿਹਾ ਉਹਨੂੰ ਤੇ ਜਾਣਦਾ ਹੀ ਨਹੀਂ ਹੈ। ਕਹਿੰਦਾ ਮੈਨੂੰ ਕੀ ਦਿੱਤਾ, ਇਹ ਤੇ ਸਮਝਦਾ ਨਹੀਂ, ਮੈਨੂੰ ਨੇਤਰ ਦਿੱਤੇ, ਜਿਹਨੂੰ ਨਹੀਂ ਦਿੱਤੇ ਉਹਨੂੰ ਪੁੱਛੋ ਆ, ਜਿਹਨੂੰ ਦੀਦਾ ਨਹੀਂ ਹੈ। ਮਹਾਰਾਜ ਕਹਿੰਦੇ ਜੋ ਦਿੱਤਾ ਹੈ ਨਾ ਉਹਨੂੰ ਨਹੀਂ ਸਮਝਦਾ, ਉਹਨੂੰ ਸਮਝਣਾ ਚਾਹੀਦਾ। ਸਰੀਰ ਨੰਬਰ 9 ਦਿੱਤਾ, ਬਸ ਸਾਰਾ ਹੀ ਕੁਝ ਮਿਲ ਗਿਆ ਹੈ, ਜੋ ਦਿੱਤਾ ਉਹਦਾ ਸ਼ੁਕਰ ਕਰਨਾ ਚਾਹੀਦਾ ਹੈ।
2: ਮਨਮੁਖ ਦੁੱਖ ਪਾਈ,
0: ਮਨਮੁਖ ਪੁਰਸ਼ ਜਿਹੜਾ ਭਾਈ ਦੁੱਖ ਹੀ ਦੁੱਖ ਪਾਉਂਦਾ ਹੈ। ਸਤਿਗੁਰੂ ਜੀ ਰਹਿਮਤਾਂ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ, ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਣੇ ਮੇਲੇ, ਬੇਅੰਤ ਫੁੱਲਾਂ ਦੀਆਂ ਮਾਫੀਆਂ ਅੰਤਲੇ ਬਚਣ। ਗਿਆਨੀ ਜੀ ਪਿਆਰ ਵਿੱਚ ਪੜੋ ਤਾਂ ਫਤਿਹ।

0: واحد.
1: واحد واحد واحد.

ਕਸ ਦਿੰਦੇ ਪਹਿਲਾਂ ਪਹਿਲਾਂ

0: Gorgeous.
1: Vaheguru.

ਛੱਡਿਆ ਨਹੀਂ।

ਅੱਤ ਸਾ ਪਾਤਸ਼ਾਹੀਆਂ ਦੀ ਆਤਮਕ ਜੋਤ ਕਲ ਜੋਕੇ ਜਹਾਜ਼ ਬਾਣੀ ਕੇ ਬੋਹਿਥ ਜੁਗੋ ਜੋਗਿਆ ਟਲ ਸ਼ਬਦ ਅਵਤਾਰ ਵਾਲੀਏ ਦੋ ਜਹਾਂ ਚਵਰ ਛਤਰ ਤਖ਼ਤ ਦੇ ਮਾਲਕ ਗਰੀਬ ਨਿਵਾਜ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸਜੀ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਆਪਾਂ ਨੂੰ ਪਾਵਨ ਆਪਣੀ ਪਾਵਨ ਬਾਰਗਾਹ ਵਿੱਚ ਬੈਠਣ ਦਾ ਸੁਭਾਗ ਬਖਸ਼ ਦਿੱਤਾ ਏ। ਸਤਿਗੁਰੂ ਜੀ ਕਿਰਪਾ ਕਰਨ ਇਸ ਸੁਭਾਗੇ ਸਮੇਂ ਦਾ ਆਪਾਂ ਨੂੰ ਲਾਹਾ ਮਿਲ ਜਾਵੇ। ਲਾਹਾ ਮਿਲਦਾ ਏ ਸੁਰਤ ਇਕਾਗਰ ਕਰਨ ਦੇ ਨਾਲ। ਇੱਥੇ ਜੇਕਰ ਸਰੀਰ ਦਾ ਬੁੱਤ ਹਾਜ਼ਰ ਹੋਵੇ ਤੇ ਮਨ ਗੈਰ ਹਾਜ਼ਰ ਹੋਵੇ ਤਾਂ ਫਿਰ ਹਾਜ਼ਰੀਆਂ ਨਹੀਂ ਲੱਗਿਆ ਕਰਦੀਆਂ। ਸੋ ਸਤਿਗੁਰੂ ਜੀ ਕਿਰਪਾ ਕਰਨ ਸਾਡੀ ਇਹ ਮਨ ਦੀ ਇੱਕ ਸੁਰਤਾ ਬਣ ਜਾਵੇ ਤੇ ਆਪਾਂ ਸਤਿਗੁਰਾਂ ਦੇ ਮੁਬਾਰਕ ਚਰਨਾਂ ਨਾਲ ਮਨ ਜੋੜ ਕਰਕੇ ਇਸ ਸੁਭਾਗੇ ਸਮੇਂ ਦਾ ਲਾਹਾ ਲਈਏ। ਆਓ ਸਭ ਤੋਂ ਪਹਿਲਾਂ ਕਰੋ ਕਿਰਪਾ ਢਾਡੀ ਦਸੇ ਦੀ ਹਾਜ਼ਰੀ ਲਵਾਉਂਦੇ ਹੋਏ ਆਪ ਜੀ ਫਤਿਹ।

ਹੈ ਉਸ ਲੜੀ ਨੂੰ ਜੋੜਨ ਤੋਂ ਪਹਿਲਾਂ ਢਾਡੀ ਜਥੇ ਵੱਲੋਂ ਕੌਮ ਦੇ ਉਸ ਮਹਾਨ ਸ਼ਹੀਦ ਕਲਗੀਧਰ ਪਾਤਸ਼ਾਹ ਜੀ ਦੇ ਵੱਡੀਆਂ ਬਖਸ਼ਿਸ਼ਾਂ ਦੇ ਪਾਤਰ ਭਾਈ ਮਨੀ ਸਿੰਘ ਜੀ ਦੇ ਚਰਨਾਂ ਚ ਨਮਸਕਾਰ ਕਰਦੇ ਹਾਂ। ਉਹਨਾਂ ਦੀ ਕੁਰਬਾਨੀ ਨੂੰ ਨਮਸਕਾਰ ਹੈ। ਗੁਰੂ ਪਿਆਰਿਓ, ਜਦੋਂ ਸਾਹਿਬ ਜੀ ਦੇ ਹਾਜ਼ੂਰ ਆਈਏ ਤਾਂ ਆਪਾਂ ਅਰਦਾਸ ਜੋਦੜੀ ਕਰਕੇ ਹੀ ਸਤਿਗੁਰੂ ਜੀ ਦੀ ਬਖਸ਼ਿਸ਼ ਹਾਸਲ ਕਰ ਸਕਦੇ ਹਾਂ। ਵਡਭਾਗੀਓ, ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲੋਨਾ ਜਾਨਾ, ਰੱਬ ਨੂੰ ਰੱਬ ਸਮਝ ਕੇ ਉਸ ਨੂੰ ਆਪਣੇ ਰੋਮ ਰੋਮ ਵਿੱਚ ਰਚਾ ਲੈਣਾ, ਇਹੀ ਸਾਡੇ ਮਨੁੱਖੀ ਜੋ ਸਾਨੂੰ ਇਹ ਜਾਮਾ ਮਿਲਿਆ ਹੈ ਇਸ ਦਾ ਇੱਕੋ ਹੀ ਇੱਕ ਮਕਸਦ ਹੈ ਕਿ ਇਸ ਦਰ ਤੇ ਪ੍ਰਵਾਨ ਹੋ ਕੇ ਆਪਾਂ ਇਸ ਖੇਡ ਨੂੰ ਜਿੱਤ ਕੇ ਜੋ ਮਿਆਵੀ ਤਮਾਸ਼ਾ ਹੈ ਇਸ ਦੇ ਵਿੱਚੋਂ ਆਪਾਂ ਸੁਰਖਰੂ ਹੋ ਕੇ ਸਾਹਿਬ ਦੇ ਦਰ ਜਿਹੜਾ ਹੈ ਪ੍ਰਵਾਨ ਹੋ ਕੇ ਵਾਹਿਗੁਰੂ ਪਿਤਾ ਜੀ ਦੇ ਕੋਲ ਜਾਣਾ ਹੈ। ਪਰ ਅਸੀਂ ਇਸ ਨੂੰ ਤਮਾਸ਼ਾ ਸਮਝ ਲਿਆ ਹੈ, ਆਏ ਮੱਥਾ ਟੇਕਿਆ, ਕੁਝ ਸਮਾਂ ਇੱਥੇ ਬੈਠੇ, ਸਰੀਰ ਦਾ ਬੁੱਤ ਜਿਹੜਾ ਆਇਆ ਮਨ ਗੈਰ ਹਾਜ਼ਰ ਰਿਹਾ, ਪ੍ਰਸ਼ਾਦਾ ਪਾਣੀ ਛਕਿਆ ਚਲੇ ਗਏ। ਪਰ ਗੁਰੂ ਪਿਆਰਿਓ, ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ ਡਿੱਠਾ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਇਹ ਸ਼ਬਦ ਦੀ ਵਿਚਾਰ ਕਰਕੇ ਜੇ ਕੋਈ ਪ੍ਰਾਣੀ ਇਸ ਰੂਹਾਨੀਅਤ ਦੇ ਪ੍ਰਕਾਸ਼ ਨੂੰ ਆਪਣੇ ਹਿਰਦੇ ਵਿੱਚ ਵਸਾ ਲਵੇ ਤਾਂ ਫੇਰ ਹੀ ਇਸ ਨੂੰ ਵੱਡੀ ਬਖਸ਼ਿਸ਼ ਜਾਣਿਆ ਜਾ ਸਕਦਾ ਹੈ। ਗੁਰੂ ਪਿਆਰਿਓ, ਸੰਗਤ ਦੇ ਵਿੱਚ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਪ੍ਰੋਫੈਸਰ ਸੁਰਜੀਤ ਸਿੰਘ ਜੀ ਬੈਠੇ ਨੇ, ਬਹੁਤ ਉੱਚ ਕੋਟੀ ਦੇ ਇਹ ਪ੍ਰਚਾਰਕ ਨੇ, ਬੁੱਧੀਜੀਵੀ ਵਰਗ ਦੇ ਵਿੱਚ ਇਹਨਾਂ ਦਾ ਨਾਂ ਆਉਂਦਾ ਹੈ ਤੇ ਸਾਡੇ ਤੋਂ ਪਹਿਲਾਂ ਕਥਾ ਕਰਕੇ ਗਏ ਨੇ। ਗੁਰੂ ਪਿਆਰੇ, ਬਹੁਤ ਹੀ ਭਾਵ ਪੂਰਤ ਸ਼ਬਦਾਂ ਦੇ ਵਿੱਚ ਉਹ ਆਪ ਜੀ ਦੇ ਨਾਲ ਕਥਾ ਸਾਂਝੀ ਕਰਦੇ ਨੇ। ਸੋ ਵਿਦਵਾਨ ਸੱਜਣ ਬੈਠੇ ਨੇ। ਗੁਰੂ ਪਿਆਰਿਓ, ਇਹ ਸਿੱਖੀ ਜਿਹੜੀ ਹੈ ਇਹ ਕਿਸੇ ਦੀ ਜੱਦੀ ਪੁਸ਼ਤੀ ਜਾਇਦਾਦ ਨਹੀਂ, ਇਹ ਸਿੱਖੀ ਨੂੰ ਕਮਾਉਣਾ ਪੈਂਦਾ ਏ। ਇਸ ਸਿੱਖੀ ਨੂੰ ਕਮਾ ਕੇ ਹੀ ਬਾਬਾ ਲਹਿਣਾ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਜੋਤ ਦੇ ਵਾਰਸ ਬਣੇ। ਇਸ ਸਿੱਖੀ ਨੂੰ ਕਮਾ ਕੇ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਦੇ ਤੀਸਰੇ ਵਾਰਸ ਬਣੇ। ਸੋ ਸਿੱਖੀ ਜਿਹੜੀ ਹੈ ਸਿੱਖਾਂ ਦੇ ਘਰ ਜੰਮ ਕੇ ਨਹੀਂ ਮਿਲ ਜਾਂਦੀ, ਸਿੱਖੀ ਕਮਾਉਣੀ ਪੈਂਦੀ ਹੈ। ਆਪਾਂ ਲੜੀ ਸ਼ੁਰੂ ਕੀਤੀ ਹੋਈ ਹੈ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰ ਪ੍ਰਵਾਨ ਹੋਏ ਗੁਰਸਿੱਖ ਪਿਆਰੇ ਪਰਮਹੰਸ ਭਾਈ ਪਾਰੋ ਜੀ ਦੇ ਜੀਵਨ ਦੇ ਆਪਾਂ ਝਾਤ ਜਿਹੜੀ ਆ ਉਹ ਮਾਰ ਰਹੇ ਹਾਂ, ਉਹਨਾਂ ਦਾ ਇਤਿਹਾਸ ਜਿਹੜਾ ਏ ਆਪਾਂ ਸ਼ੁਰੂ ਕੀਤਾ ਹੋਇਆ ਏ। ਗੁਰੂ ਪਿਆਰਿਓ, ਆਪਾਂ ਇਤਿਹਾਸ ਸਾਂਝਾ ਕੀਤਾ ਸੀ ਕਿ ਡੱਲਾ ਨਗਰ ਜਿਹੜਾ ਸੁਲਤਾਨਪੁਰ ਦੇ ਬਿਲਕੁਲ ਨਜ਼ਦੀਕ ਹੈ, ਇਸ ਨਗਰ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਵਰਤੀਆਂ। ਇੱਥੋਂ ਨਗਰ ਨਿਵਾਸੀਆਂ ਨੂੰ ਸਿੱਖੀ ਦੇ ਨਾਲ ਪਿਆਰ ਬਣਿਆ ਤੇ ਇਹ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਜੋਤ ਬਾਬਾ ਲਹਿਣਾ ਜੀ ਵਿੱਚ ਪ੍ਰਵੇਸ਼ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਰੂਪ ਦੇ ਵਿੱਚ ਬਖਸ਼ਿਸ਼ਾਂ ਵਰਤਦੀਆਂ ਨੇ, ਤਾਂ ਉਸ ਵੇਲੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ, ਚਰਨ ਪਰਸਣ ਵਾਸਤੇ ਇਸ ਡੱਲੇ ਨਗਰ ਦੀਆਂ ਸੰਗਤਾਂ ਇਕੱਤਰ ਹੋ ਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹਜ਼ੂਰ ਪਹੁੰਚਦੀਆਂ ਨੇ। ਖਡੂਰ ਸਾਹਿਬ ਜਾ ਕੇ ਸਤਿਗੁਰਾਂ ਦੇ ਦੀਦਾਰ ਕੀਤੇ, ਸਤਿਗੁਰਾਂ ਦੇ ਚਰਨ ਪਰਸੇ, ਸੰਗਤਾਂ ਸੇਵਾ ਵਿੱਚ ਜੁੱਟ ਗਈਆਂ। ਇਹਨਾਂ ਸੰਗਤਾਂ ਦੇ ਵਿੱਚ ਇੱਕ ਮੁਛ ਫਟੇ ਦਾ ਗੱਭਰੂ ਹੈ ਜਿਹੜਾ ਭੱਜਾ

ਭੱਜਾ ਫਿਰਦਾ ਏ, ਕਦੇ ਸੇਵਾ ਵਿੱਚ ਜੁੱਟ ਜਾਂਦਾ ਏ, ਕਦੇ ਜਾ ਕੇ ਲੱਕੜਾਂ ਪਾੜਦਾ ਏ, ਕਦੇ ਜੂਠੇ ਬਰਤਨ ਮਾਜਦਾ ਏ, ਤੇ ਕਦੇ ਕਿੰਨਾ ਕਿੰਨਾ ਚਿਰ ਆ ਕੇ ਸੰਗਤ ਦੇ ਵਿੱਚ ਇੱਕ ਰਸ ਹੋ ਕੇ ਸਮਾਧੀ ਲੀਨ ਹੋ ਕੇ ਬੈਠ ਜਾਂਦਾ ਏ। ਇਹ ਮੁੱਛ ਫੁੱਟੇ ਦਾ ਗਭਰੂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਨਜ਼ਰੇ ਚੜਿਆ ਏ। ਗੁਰੂ ਅੰਗਦ ਦੇਵ ਮਹਾਰਾਜ ਜੀ ਇਸ ਦੀ ਪੂਰਬਲੀ ਬੰਦਗੀ ਨੂੰ ਵਾਚਦੇ ਨੇ, ਵੇਖਦੇ ਨੇ, ਮੁਸਕਰਾਉਂਦੇ ਨੇ ਕਿ ਇਸ ਦੀ ਪੂਰਬਲੀ ਬੰਦਗੀ ਜਿਹੜੀ ਏ ਉਹ ਪ੍ਰਗਟ ਹੋਣ ਵਾਲੀ ਹੈ। ਤੇ ਇਹ ਗੁਰੂ ਦਾ ਪਿਆਰਾ ਜਿਹੜਾ ਏ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚੋਂ ਵੱਡੀਆਂ ਬਖਸ਼ਿਸ਼ਾਂ ਹਾਸਲ ਕਰੇਗਾ। ਗੁਰੂ ਪਿਆਰਿਓ, ਸਮਾਂ ਆਪਣੀ ਚਾਲੇ ਤੁਰਦਾ ਜਾਂਦਾ ਏ। ਇੱਕ ਦਿਨ ਇਹ ਭਾਈ ਪਾਰੋ ਜੀ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਹਜ਼ੂਰ ਖਲੋ ਕੇ ਬੇਨਤੀ ਕਰਦੇ ਨੇ, ਪਾਤਸ਼ਾਹ ਜੀ ਮੈਂ ਆਪਣੇ ਮਿੱਤਰਾਂ ਦੇ ਕੋਲੋਂ ਸੁਣਿਆ ਏ ਕਿ ਹੰਸ ਜਿਹੜੇ ਨੇ ਉਹ ਮਾਨ ਸਰੋਵਰ ਦੇ ਕਿਨਾਰੇ ਤੇ ਵਸਦੇ ਨੇ, ਉਹ ਸੁੱਚੇ ਮੋਤੀਆਂ ਦਾ ਚੋਗ ਚੁਗਦੇ ਨੇ, ਉਹ ਦੁੱਧ ਦੇ ਵਿੱਚ ਆਪਣੀ ਚੁੰਝ ਪਾ ਕੇ ਦੁੱਧ ਦੇ ਵਿੱਚੋਂ ਪਾਣੀ ਨਖੇੜ ਦਿੰਦੇ ਨੇ ਤੇ ਉਹਦੇ ਵਿੱਚੋਂ ਫੁੱਟ ਖਾਂਦੇ ਨੇ। ਪਾਤਸ਼ਾਹ ਜੀ ਨਾਲ ਹੀ ਮੇਰੇ ਮਿੱਤਰਾਂ ਨੇ ਦੱਸਿਆ ਕਿ ਪਰਮ ਹੰਸ ਵੀ ਹੁੰਦੇ ਨੇ। ਸੋ ਇਹ ਸਵਾਲ ਕੀਤਾ ਏ ਗੁਰੂ ਪਿਆਰਿਓ, ਦੁਨਿਆਵੀ ਲੋਕਾਂ ਦੇ ਸਵਾਲ ਦੁਨਿਆਵੀ ਸਵਾਰਥ ਵਾਲੇ ਹੁੰਦੇ ਨੇ, ਤੇ ਜਿਹਨਾਂ ਦੀ ਕੋਈ ਪੂਰਬਲੀ ਬੰਦਗੀ ਹੋਵੇ, ਜਿਹਨਾਂ ਦੇ ਅੰਦਰ ਰੂਹਾਨੀਅਤ ਦੀ ਕਣੀ ਹੋਵੇ, ਉਹਨਾਂ ਦੇ ਸਵਾਲ ਅਲੱਗ ਤਰ੍ਹਾਂ ਦੇ ਹੁੰਦੇ ਨੇ। ਸੋ ਜਦੋਂ ਭਾਈ ਪਾਰੋ ਜੀ ਨੇ ਇਹ ਸਵਾਲ ਕੀਤਾ ਤਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਇਆ ਦੇ ਘਰ ਆਏ, ਪਿਆਰ ਦੇ ਨਾਲ ਇਸ ਭਾਈ ਪਾਰੋ ਜੀ ਨੂੰ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਇਸ ਤਰ੍ਹਾਂ ਜਵਾਬ ਦੇ ਰਹੇ ਨੇ।

ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਹਾਂ ਪਿਆਰਿਆ, ਜਿਹੜੇ ਹੰਸ ਨੇ ਉਹ ਮਾਨ ਸਰੋਵਰ ਦੇ ਕਿਨਾਰੇ ਤੇ ਵੱਸਦੇ ਨੇ, ਉਹ ਸੁੱਚੇ ਮੋਤੀਆਂ ਦਾ ਚੋਗ ਚੁਗਦੇ ਨੇ। ਇਹ ਵੀ ਸੱਚ ਹੈ ਕਿ ਉਹ ਦੁੱਧ ਵਿੱਚ ਆਪਣੀ ਚੁੰਝ ਪਾ ਕੇ ਉਹਦੇ ਵਿੱਚੋਂ ਪਾਣੀ ਨਖੇੜ ਦਿੰਦੇ ਨੇ ਤੇ ਉਹਦੇ ਵਿੱਚੋਂ ਫੁੱਟ ਖਾਂਦੇ ਨੇ, ਨਰੋਲ ਫੁੱਟ ਖਾਂਦੇ ਨੇ। ਪਰ ਸਤਿਗੁਰੂ ਜੀ, ਪਰ ਪਰਮ ਹੰਸ ਕੌਣ ਨੇ? ਪਾਤਸ਼ਾਹ ਜੀ ਕਹਿੰਦੇ ਪਰਮ ਹੰਸ ਗੁਰੂ ਦੇ ਹਜ਼ੂਰ ਵੱਸਦੇ ਨੇ। ਜਿਵੇਂ ਹੰਸ ਮਾਨ ਸਰੋਵਰ ਦੇ ਕਿਨਾਰੇ ਤੇ ਵੱਸਦੇ ਨੇ, ਇਵੇਂ ਜਿਹੜੇ ਪਰਮ ਹੰਸ ਹੁੰਦੇ ਨੇ ਇਹ ਗੁਰੂ ਦੇ ਹਜ਼ੂਰ ਸੰਗਤ ਦੇ ਵਿੱਚ ਵੱਸਦੇ ਨੇ। ਹੰਸ ਜਿਹੜੇ ਨੇ ਉਹ ਸੁੱਚੇ ਮੋਤੀਆਂ ਦਾ ਚੋਗ ਚੁਗਦੇ ਨੇ, ਜਿਹੜੇ ਪਰਮ ਹੰਸ ਹੁੰਦੇ ਨੇ ਉਹ ਨਾਮ ਦੇ ਮੋਤੀਆਂ ਦਾ ਚੋਗ ਚੁਗਦੇ ਨੇ। ਉਹ ਧੁਰ ਕੇ ਬਾਣੀ ਦੇ ਸ਼ਬਦ ਜਿਹੜੇ ਨੇ ਉਸ ਨੂੰ ਜਪ ਕੇ ਆਪਣੇ ਮਨ ਦੀ ਤ੍ਰਿਪਤੀ ਕਰਦੇ ਨੇ। ਤੇ ਜਿਹੜੇ ਹੰਸ ਨੇ ਉਹ ਦੁੱਧ ਵਿੱਚ ਚੁੰਝ ਪਾ ਕੇ ਉਹਦੇ ਵਿੱਚੋਂ ਪਾਣੀ ਨਖੇੜ ਦਿੰਦੇ ਨੇ। ਤੇ ਜਿਹੜੇ ਪਰਮ ਹੰਸ ਹੁੰਦੇ ਨੇ ਉਹ ਬਾਣੀ ਪੜ੍ਹ ਕੇ, ਸੇਵਾ ਕਰਕੇ, ਸਿਮਰਨ ਕਰਕੇ ਆਪਣੀ ਜ਼ਿੰਦਗੀ ਦੇ ਵਿੱਚੋਂ ਕੂੜ ਨਖੇੜ ਦਿੰਦੇ ਨੇ। ਉਹਨਾਂ ਦੇ ਅੰਦਰ ਰੂਹਾਨੀਅਤ ਦਾ ਪ੍ਰਕਾਸ਼ ਹੁੰਦਾ ਹੈ। ਸੁਗੁਰੂ ਪਿਆਰਿਓ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਜਦੋਂ ਗੁਰੂ ਪਿਆਰੇ ਨੇ ਪੁੱਛਿਆ ਹੈ ਭਾਈ ਪਾਰੋ ਜੀ ਨੇ, ਕਿੰਨੇ ਸਤਿਗੁਰੂ ਜੀ ਫਿਰ ਪਰਮ ਹੰਸ ਹੋਣਗੇ ਹੁੰਦੇ ਨੇ, ਉਹਨਾਂ ਨੇ ਕੋਈ ਦੀਦਾਰ ਕਰਵਾ ਦਿਓ, ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਭਾਈ ਪਾਰੋ, ਤੂੰ ਹੋਰ ਕਿਸੇ ਦੇ ਦਰਸ਼ਨ ਦਾ ਕੀ ਕਰ ਰਿਹਾ? ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚੋਂ ਤੇਰੇ ਤੇ ਬਖਸ਼ਿਸ਼ਾਂ ਵਰਤਣਗੀਆਂ, ਤੂੰ ਆਪ ਹੀ ਪਰਮ ਹੰਸ ਬਣ ਕੇ ਉਸ ਰੰਗ ਨੂੰ ਮਾਣ ਕੇ ਮਹਿਸੂਸ ਕਰ ਲਈ, ਤੈਨੂੰ ਪਤਾ ਲੱਗ ਜਾਵੇਗਾ ਕਿ ਪਰਮ ਹੰਸ ਕੌਣ ਨੇ। ਗੁਰੂ ਪਿਆਰਿਓ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਇਹ ਬਖਸ਼ਿਸ਼ਾਂ ਭਰੇ ਅਲਫਾਜ਼ ਨਿਕਲੇ ਹੋਣ, ਜ਼ਿੰਦਗੀ ਵਿੱਚ ਤਬਦੀਲੀ ਕਿਉਂ ਨਾ ਆਉਂਦੀ? ਕਿਉਂਕਿ ਗੁਰੂ ਸਮਰੱਥ ਹੈ, ਉਹ ਤਾਂ ਮੁਰਦਿਆਂ ਨੂੰ ਵੀ ਜ਼ਿੰਦਗੀਆਂ ਬਖਸ਼ ਸਕਦੇ ਨੇ, ਉਹ ਤਾਂ ਨਜ਼ਰ ਨਿਹਾਲ ਕਰ ਦਿੰਦੇ ਨੇ। ਜੇ ਗੁਰੂ ਚਾਹੇ ਤਾਂ ਜਿਹੜਾ ਜਰਨੈਲ ਬਣ ਕੇ ਆਉਂਦਾ ਏ ਉਹਦੇ ਹੱਥ ਵਿੱਚ ਮਾਲਾ ਫੜਾ ਕੇ ਉਸ ਨੂੰ ਸੰਤ ਬਣਾ ਦਿੰਦਾ ਏ, ਤੇ ਜੇ ਗੁਰੂ ਚਾਹੇ ਤਾਂ ਇੱਕ ਸੰਤ ਨੂੰ ਬੈਠੇ ਹੋਏ ਨੂੰ ਥਾਪੜਾ ਦੇ ਕੇ ਜਰਨੈਲ ਬਣਾ ਦਿੰਦਾ ਏ। ਸਾਰੀਆਂ ਗੱਲਾਂ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਨੇ, ਸਾਰੀਆਂ ਬਖਸ਼ਿਸ਼ਾਂ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਨੇ। ਹਮਨੇ ਫੂਲੋ ਕੋ ਛੂਆ ਮੁਰਝਾ ਕਰ ਰਾਖ ਹੋ ਗਏ, ਤੁਮਨੇ ਕਦਮੋ ਸੇ ਛੂ ਕਰ ਕਾਂਟੋ ਸੇ ਗੁਲਸਤਾਂ ਕਰ ਦਿਆ। ਜਿਹੜੇ ਕਹਿੰਦੇ ਸਨ ਉਹ ਫੁੱਲ ਬਣ ਗਏ, ਅਸੀਂ ਤਾਂ ਫੁੱਲਾਂ ਨੂੰ ਹੱਥ ਲਾਇਆ, ਮੁਰਝਾ ਕੇ ਸੜ ਕੇ ਰਾਖ ਹੋ ਗਏ, ਤੇ ਤੁਸੀਂ ਆਪਣੇ ਚਰਨਾਂ ਨਾਲ ਸੁਹਾ ਕੇ ਕੰਢਿਆਂ ਤੋਂ ਗੁਲਸਤਾਂ ਬਣਾ ਦਿੱਤਾ, ਫੁੱਲ ਖਿਲਾ ਦਿੱਤੇ। ਸੋ ਇਹ ਗੁਰੂ ਦੀਆਂ ਬਖਸ਼ਿਸ਼ਾਂ ਦੀਆਂ ਸਾਰੀਆਂ ਬਰਕਤਾਂ ਨੇ। ਇਹ ਭਾਈ ਪਾਰੋ ਜੀ ਨਾਮ ਤੇ ਸੇਵਾ ਦੇ ਵਿੱਚ ਰੰਗੇ ਗਏ, ਬਸ ਇਹਨਾਂ ਦਾ ਜੀਵਨ ਸੇਵਾ ਤੇ ਸਿਮਰਨ ਬਣ ਗਿਆ। ਗੁਰੂ ਪਿਆਰੋ ਇੰਨੀ ਕੁ ਜ਼ਿਆਦਾ ਬਖਸ਼ਿਸ਼ ਗੁਰੂ ਦੀ ਵਰਤੀ ਕਿ ਹਰ ਪਲ ਬਸ ਸੇਵਾ ਸਿਮਰਨ ਹੀ ਦਿਸਦਾ। ਇੱਕ ਵਾਰੀ ਦੀ ਗੱਲ ਹੈ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਬਾਅਦ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਦੇ ਵਾਸ ਬਣ ਜਾਂਦੇ ਨੇ। ਗੁਰੂ ਅਮਰਦਾਸ ਜੀ ਦੇ ਵੇਲੇ ਦੀ ਗੱਲ ਹੈ ਕਿ ਇੱਕ ਦਿਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਕੇ ਲੰਗਰ ਦੇ ਵਿੱਚ ਘੁੰਮਦਿਆ ਹੋਇਆ ਪੁੱਛਿਆ, ਕਹਿੰਦੇ ਅੱਜ ਭਾਈ ਪਾਰੋ ਤੇ ਜੇਠਾ ਜੀ ਨਜ਼ਰ ਨਹੀਂ ਆਉਂਦੇ। ਗੁਰੂ ਤਾਂ ਜਾਣਦਾ ਹੈ ਕਿੱਥੇ ਹੈ, ਬਸ ਇਹ ਤਾਂ ਗੁਰੂ ਦੇ ਬਾਹਰ ਦੇ ਦਿਖਾਵੇ ਦੀ ਗੱਲ ਹੈ। ਗੁਰੂ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਗੁਰੂ ਕੇ ਲੰਗਰ ਚੋਂ ਪਤਾ ਲੱਗਾ ਜੀ, ਕਹਿੰਦੇ ਉਹ ਆ ਦੋ ਤਿੰਨ ਦਿਨ ਸੰਗਤਾਂ ਦੀ ਭਰਮਾਰ ਰਹੀ ਹੈ, ਵੱਡੇ ਵੱਡੇ ਬਰਤਨਾਂ ਦੇ ਵਿੱਚ ਜੋ ਪ੍ਰਸ਼ਾਦ ਪਾਣੀ ਬਣਿਆ ਸੀ, ਰੋਟੀ ਪਾਣੀ ਬਣਿਆ ਸੀ, ਦਾਲਾਂ ਬਣੀਆਂ ਸਨ, ਉਹ ਸਾਰੇ ਬਰਤਨ ਮਾਂਜ ਰਹੇ ਨੇ ਤੇ ਲਗਾਤਾਰ ਨਿਰੰਤਰ ਸੇਵਾ ਦੇ ਵਿੱਚ ਡਟੇ ਹੋਏ ਨੇ।
ਗੁਰੂ ਪਿਆਰਿਓ ਗੁਰੂ ਅਮਰਦਾਸ ਮਹਾਰਾਜ ਜੀ ਉਧਰ ਚਲੇ ਗਏ ਜਿੱਥੇ ਉਹ ਸੇਵਾ ਵਿੱਚ ਡਟੇ ਹੋਏ ਸੀ। ਜਦੋਂ ਉਹਨਾਂ ਨੂੰ ਰੰਗ ਵਿੱਚ ਰਤਿਆਂ ਨੂੰ ਵੇਖਿਆ, ਨਾਲੇ ਸੇਵਾ ਕਰਦੇ ਨੇ ਨਾਲੇ ਸਿਮਰਨ ਕਰਦੇ ਨੇ, ਇੱਕ ਅਨੋਖੇ ਰੰਗ ਦੇ ਵਿੱਚ ਵਿਚਰਦਿਆਂ ਨੂੰ ਵੇਖਿਆ, ਤਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ਾਂ ਦੇ ਘਰ ਆ ਗਏ। ਕਹਿੰਦੇ ਭਾਈ ਪਾਰੋ, ਅੱਜ ਅਸੀਂ ਤੇਰੇ ਤੇ ਤੁੱਠੇ ਆ, ਸਾਡਾ ਚਿੱਤ ਕਰਦਾ ਤੈਨੂੰ ਆ ਗੁਰਨਾ ਗੱਦੀ ਦੇ ਦਈਏ। ਗੁਰੂ ਪਿਆਰਿਓ ਭਾਈ ਪਾਰੋ ਦਾ ਕੜ ਪਾਟ ਗਿਆ, ਗੜਗੜਾ ਕੇ ਬੋਲਿਆ, ਪਾਤਸ਼ਾਹ ਜੀ ਜੇ ਤੁੱਠੇ ਹੋ ਤਾਂ ਕਿਰਪਾ ਕਰੋ, ਮੈਨੂੰ ਗੱਦੀ ਨੀ ਚਾਹੀਦੀ, ਗੋਦੀ ਚਾਹੀਦੀ ਹੈ, ਆਪਣੀ ਗੋਦੀ ਬਖਸ਼ ਦਿਓ ਮੇਰੇ ਸਤਿਗੁਰੂ ਜੀ। ਸੋ ਐਡੀ ਅਵਸਥਾ ਉੱਚੀ ਹੋ ਗਈ ਹੈ ਗੁਰੂ ਪਿਆਰਿਓ। ਉਧਰ ਕਲਾ ਜਿੱਦਾਂ ਜਿੱਦਾਂ ਗੁਰੂ ਵਰਤਾਉਂਦਾ ਹੈ ਉਹ ਵਰਤਦੀਆਂ ਜਾਂਦੀਆਂ ਨੇ। ਇੱਕ ਦਿਨ ਜਲੰਧਰ ਦਾ ਸੂਬੇਦਾਰ ਇਸ ਪਾਸੇ ਨੂੰ ਜਾ ਰਿਹਾ ਏ, ਜਦੋਂ ਬਿਆਸ ਦਰਿਆ ਦੇ ਪੱਤਣ ਤੇ ਪਹੁੰਚਿਆ ਤਾਂ ਕੀ ਵੇਖਦਾ ਏ ਕਿ ਬਿਆਸ ਦਰਿਆ ਦੇ ਵਿੱਚ ਤਾਂ ਹੜ ਆਇਆ ਹੋਇਆ ਏ, ਪਾਣੀ ਜਿਹੜਾ ਕੰਢਿਆਂ ਤੋਂ ਬਾਹਰ ਆਉਣ ਨੂੰ ਫਿਰਦਾ ਏ। ਇਸ ਨੇ ਆਪਣੇ ਸਿਪਾਹੀਆਂ ਨੂੰ ਅਹਿਲਕਾਰਾਂ ਨੂੰ ਹੁਕਮ ਕੀਤਾ ਕਿ ਤੰਬੂ ਲਗਾ ਲਓ, ਜਿੰਨਾ ਚਿਰ ਪਾਣੀ ਉਤਰਦਾ ਨਹੀਂ ਉਹਨਾਂ ਚਿਰ ਆਪਾਂ ਇੱਥੇ ਬੈਠ ਕੇ ਇੰਤਜ਼ਾਰ ਕਰਾਂਗੇ। ਗੁਰੂ ਪਿਆਰਿਓ ਉਹਨਾਂ ਤੰਬੂ ਲਗਾ ਲਿਆ ਬੈਠ ਗਏ ਨੇ, ਪਰ ਕੀ ਵੇਖਦਾ ਏ ਜਲੰਧਰ ਦਾ ਸੂਬੇਦਾਰ ਅੱਲਾ ਯਾਰ ਖਾਂ ਵੇਖਦਾ ਏ ਕਿ ਉਹ ਕੋਈ ਘੋੜ ਸਵਾਰ ਤੁਰਿਆ ਆਉਂਦਾ ਏ, ਨਿਸ਼ਚਿੰਤ ਹੋ ਕੇ ਤੁਰਿਆ ਆਉਂਦਾ ਏ। ਵੇਖਦਿਆਂ ਵੇਖਦਿਆਂ ਉਹ ਘੋੜ ਸਵਾਰ ਜਿਹੜਾ ਏ ਉਹ ਇਹਨਾਂ ਦੇ ਕੋਲ ਦੀ ਲੰਘਿਆ, ਉਹ ਬਿਆਸ ਦਰਿਆ ਦੇ ਵਿੱਚ ਭਰਿਆ ਤੇ ਉਸ ਦੀ ਘੋੜੀ ਉਸੇ ਤਰ੍ਹਾਂ ਬਿਆਸ ਦਰਿਆ ਨੂੰ ਪਾਰ ਕਰ ਗਈ। ਉਹ ਆਪਣੀਆਂ ਅੱਖਾਂ ਮਲ ਮਲ ਕੇ ਵੇਖਦਾ ਏ, ਇੱਡਾ ਹੱਦ ਹੋ ਗਈ, ਇਹ ਕਿਵੇਂ ਹੋ ਸਕਦਾ ਏ ਬਿਆਸ ਦਰਿਆ ਦੇ ਵਿੱਚ ਇੰਨਾ ਹੜ ਆਇਆ ਹੋਇਆ ਏ। ਗੁਰੂ ਪਿਆਰਿਓ ਦੁਨਿਆਵੀ ਲੋਕ ਦੁਨਿਆਵੀ ਤੌਰ ਤੇ ਵੇਖਦੇ ਨੇ, ਦੁਨਿਆਵੀ ਤੌਰ ਤੇ ਸੋਚਦੇ ਨੇ, ਪਰ ਗੁਰੂ ਦੇ ਘਰ ਦੀਆਂ ਤੇ ਰੂਹਾਨੀਅਤ ਦੇ ਘਰ ਦੀਆਂ ਗੱਲਾਂ ਵੱਖਰੀਆਂ ਹੀ ਹੋਇਆ ਕਰਦੀਆਂ ਨੇ। ਸੋ ਇਹ ਗੁਰੂ ਦੇ ਪਿਆਰੇ ਭਾਈ ਪਾਰੋ ਜੀ ਚੜੇ ਅਸਵਾਰ ਘੋੜੀ ਦੇ ਉੱਤੇ, ਅਸਵਾਰ ਹੋਏ ਹੀ ਇਸ ਬਿਆਸ ਦਰਿਆ ਨੂੰ ਪਾਰ ਕਰਦੇ ਨੇ, ਤੇ ਇਹ ਜਲੰਧਰ ਦਾ ਸੂਬੇਦਾਰ ਅੱਲਾ ਯਾਰ ਜਿਹੜਾ ਏ ਉਹ ਇੱਕ ਟਿਕਟ ਕੀ ਲਗਾ ਕੇ ਤੇ ਹੈਰਾਨੀ ਭਰੇ ਹੋਏ ਲਹਿਜੇ ਦੇ ਵਿੱਚ ਵੇਖਦਾ ਏ ਕਿ ਇਹ ਕੌਣ ਹੈ ਅੱਲਾ ਦਾ ਪਿਆਰਾ ਜਿਹੜਾ ਘੋੜੀ ਤੇ ਅਸਵਾਰ ਹੋ ਕੇ ਬਿਨਾਂ ਡਰ ਤੋਂ ਬਿਨਾਂ ਕਿਸੇ ਭੈ ਤੋਂ ਇਸ ਦਰਿਆ ਨੂੰ ਪਾਰ ਕਰ ਗਿਆ ਏ।

ਸੋ ਇੰਜ ਇਹ ਜਲੰਧਰ ਦਾ ਸੂਬੇਦਾਰ ਇਸ ਕੌਤਕ ਨੂੰ ਵੇਖ ਕੇ ਹੈਰਾਨ ਹੈ ਤੇ ਅੱਲਾਹ ਦੇ ਚਰਨਾਂ ਚ ਇਹ ਬੇਨਤੀ ਕਰਦਾ ਕਿ ਯਾ ਅੱਲਾਹ ਇੱਕ ਵਾਰੀ ਇਹਨੂੰ ਮੁੜ ਕੇ ਭੇਜ ਦੇ, ਇਹਦੇ ਦੀਦਾਰ ਕਰਵਾ ਦੇ, ਮੈਂ ਇਹਦੇ ਚਰਨ ਫੜ ਲਵਾਂ। ਤੇ ਗੁਰੂ ਪਿਆਰਿਓ ਇਸ ਦੀ ਇਸ ਦੁਆ ਨੂੰ, ਇਸ ਕੀਤੀ ਗਈ ਅਰਦਾਸ ਨੂੰ ਕਿਵੇਂ ਫੜ ਲੱਗਦਾ ਏ, ਇਹ ਇਤਿਹਾਸ ਇਸੇ ਤਰ੍ਹਾਂ ਹੀ ਕੱਲ ਨੂੰ ਆਪ ਜੀ ਦੇ ਨਾਲ ਸਾਂਝਾ ਕਰਾਂਗੇ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਦੇ ਜਾ ਚੁੱਕਾ ਸਾਰੀਆਂ ਸੰਗਤਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜੋ ਆਪ ਜੀ ਨੇ ਇਤਿਹਾਸ ਦਾ ਮਾਣ ਕੀਤਾ ਹੈ। ਸਤਿਗੁਰੂ ਜੀ ਆਪ ਜੀ ਨੂੰ ਚੜ੍ਹਦਿਆਂ ਕਲਾ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣ ਜੀ, ਕੋਟਾਨਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਆਪਣੇ ਚਰਨਾਂ ਦੀ ਸੇਵਾ ਆਪਣੇ ਦਸਰਿਆਂ ਕੋਲੋਂ ਆਪ ਹੀ ਕਰਵਾ ਲਈ ਹੈ। ਬਹੁਤ ਬਹੁਤ ਧੰਨਵਾਦ ਭਾਜੀ ਸੁਰਜੀਤ ਸਿੰਘ ਜੀ, ਪ੍ਰੋਫੈਸਰ ਸਾਹਿਬ ਬੜੇ ਸਤਿਕਾਰਯੋਗ ਢਾਡੀ ਨੇ, ਬਹੁਤ ਸਾਰਾ ਮਾਣ ਕਰਕੇ ਗਏ ਨੇ ਤੇ ਸਤਿਕਾਰਯੋਗ ਬਾਬਾ ਜੀ ਕਥਾਵਾਚਕ ਬਹੁਤ ਹੀ ਪਿਆਰ ਦੇ ਨਾਲ ਕਥਾ ਵੀ ਸਰਵਣ ਕਰਾਉਂਦੇ ਨੇ ਤੇ ਸਾਨੂੰ ਵੀ ਰੋਜ਼ਾਨਾ ਬਹੁਤ ਪਿਆਰ ਬਖਸ਼ਦੇ ਨੇ। ਸੋ ਬਹੁਤ ਬਹੁਤ ਧੰਨਵਾਦ ਆਪ ਸਾਰਿਆਂ ਦਾ। ਗੁਰੂ ਪਿਆਰੋ ਆਓ ਹੁਣ ਆਪਾਂ ਸਲੋਕ ਦੀ ਸਾਂਝ ਕਰਨੀ ਹੈ, ਆਪਾਂ ਰਲ ਕੇ ਸਲੋਕ ਪੜ੍ਹੀਏ, ਉਪਰੰਤ ਅਰਦਾਸਾ ਕੀਤਾ ਜਾਵੇਗਾ ਜੀ।

ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇਂਦਰ ਕੀਤਾ ਤਿੰਨਾ ਪਿਆਰਿਆਂ ਸਚਿਆਰਿਆਂ ਸਿੰਘਾਂ ਸਿੰਘਣਿਆਂ ਪੰਜਾਂ ਤਖਤਾਂ ਸਰਬੱਤ ਗੁਰਦਾ

ਮਾਮਲਾ ਪਾਸ ਅਰਦਾਸ ਬੇਨਤੀ ਜੋਦੜੀ ਸਹਿਣ ਸਾਹਿਬ ਪਿਤਾ ਜੀਓ ਅੱਜ ਦੇ ਸ਼ੁਭ ਦਿਹਾੜੇ ਤੇ ਸਹਿਣ ਸਾਹਿਬ ਪਿਤਾ ਜੀਓ ਭਾਈ ਮਨੀ ਸਿੰਘ ਜੀ ਦੇ

ਕਥਾ ਵਿਚਾਰਾਂ ਢਾਡੀਆਂ ਵੀਰਾਂ ਨੇ ਇਤਿਹਾਸ ਸਰਵਣ ਕਰਵਾਏ ਹਨ ਸਤਿਗੁਰੂ ਜੀ। ਇਤਿਹਾਸ ਸਰਵਣ ਕਰਵਾਉਂਦਾ ਹੋਇਆ ਕਥਾ ਕੀਰਤਨ ਵਿਚਾਰਾਂ ਕਰਦਿਆਂ ਹੋਇਆ ਬੇਅੰਤ ਪ੍ਰਕਾਰ ਦੀਆਂ ਝੂਟੀਆਂ ਹੋ ਜਾਂਦੀਆਂ ਹਨ ਸਤਿਗੁਰੂ ਜੀ। ਆਪ ਆਪਣੇ ਅਣਜਾਣ ਬੱਚੇ ਸਮਝ ਕੇ ਖੀਮਾ ਕਰਨਾ ਇਸ ਬਾਣੀ ਦਾ ਭਾਵ

ਫੁੱਲ ਭੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ, ਸਰਬਤ ਨੂੰ ਨਾਮ ਦੀ ਦਾਤ, ਸੇਵਾ ਸਿਮਰਨ ਦੀ ਦਾਤ ਬਖਸ਼ਣੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਸਮੂਹ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਵਰਤਾਉਣੀ, ਸਹਿੰਸਾ ਪਿਤਾ ਜੀਓ। ਇਸ ਤਰ੍ਹਾਂ ਹੀ ਮਹਾਂਪੁਰਸ਼ਾਂ ਦੇ ਸ਼ਹੀਦਾਂ ਦੇ ਜਨਮ ਦਿਹਾੜੇ, ਸ਼ਹੀਦੀ ਦਿਹਾੜੇ ਮਨਾਉਣ ਦੀ ਸਰਬੱਤ ਸਾਧ ਸੰਗਤਾਂ ਨੂੰ ਪ੍ਰੇਰਣਾ, ਉਤਸ਼ਾਹ, ਹਿੰਮਤ, ਬਲ ਤੇ ਬੁੱਧੀ ਬਖਸ਼ਣੀ ਸਹਿੰਸਾ ਪਿਤਾ ਜੀਓ। ਸਰਬੱਤ ਨੂੰ ਨਾਮ ਦੀ ਦਾਤ, ਸੇਵਾ ਸਿਮਰਨ ਦੀ ਦਾਤ ਬਖਸ਼ਣੀ ਸਤਿਗੁਰੂ ਜੀ ਆਪ ਜੀ ਦੇ ਸੋਹਣੇ ਮੰਦਰਾਂ ਲਈ, ਬੇਅੰਤ ਸੰਗਤਾਂ ਵੱਲੋਂ ਬੇਅੰਤ ਭੇਟਾਵਾਂ ਲੈ ਕੇ ਆਏ ਹਨ ਸਹਿੰਸਾ ਪਿਤਾ ਜੀਓ। ਜਿਨ੍ਹਾਂ ਖਜ਼ਾਨੇ ਵਿੱਚੋਂ ਰਸਤਾ ਵਸਤਾ ਲੈ ਕੇ ਆਏ ਹਨ ਸਤਿਗੁਰੂ ਜੀ, ਸੋ ਸਭਨਾ ਦੀਆਂ ਸੁਭ ਮਨੋਕਾਮਨਾਵਾਂ ਪੂਰਨ ਕਰਨੀਆਂ, ਕਾਰਜ ਰਾਸ ਕਰਨੇ, ਕਾਰਜਾਂ ਵਿੱਚ ਸਫਲਤਾ ਬਖਸ਼ਣੀ, ਇਸ ਵੇਲੇ ਧਰਤੀ ਆਈਆਂ ਸਰਬੱਤ ਸਾਧ ਸੰਗਤਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰਨੀ, ਸਰਬੱਤ ਦੀਆਂ ਤਿਲ ਫੁੱਲ ਭੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀ, ਸਰਬੱਤ ਨੂੰ ਨਾਮ ਦੀ ਦਾਤ, ਪਰਿਵਾਰਾਂ ਵਿੱਚ ਸੁਖ ਸ਼ਾਂਤੀ ਵਰਤਾਉਣੀ, ਦੁੱਖਾਂ ਕਲੇ ਸਦਾ ਨਾਸ ਕਰਨਾ, ਆਪ ਜੀ ਦੇ ਦਰ ਦੀਆਂ ਸਮੁੱਚੀਆਂ ਸੇਵਾਵਾਂ ਕਰਦੇ ਸੇਵਾਦਾਰਾਂ ਕੋਲੋਂ ਸਮੂਹ ਟਹਿਲੀਏ ਸਿੰਘਾਂ ਸਿੰਘਣੀਆਂ ਦੀ ਅਰਦਾਸ, ਸਾਰਿਆਂ ਦੇ ਸੀਸ ਤੇ ਮਿਹਰ ਫਰਿਆਦ ਰੱਖਣਾ, ਨਾਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਬਖਸ਼ਣੀ, ਸਾਰਿਆਂ ਦੀ ਸੁਭ ਮਨੋਕਾਮਨਾਵਾਂ ਪੂਰਨ ਕਰਨੀਆਂ, ਕਾਰਜ ਰਾਸ ਕਰਨੇ। ਇਸ ਵੇਲੇ ਸਤਿਗੁਰੂ ਜੀ ਆਪ ਆਪਣੇ ਹੁਕਮਾਂ ਦੀ ਬਖਸ਼ਿਸ਼ ਕਰੋ, ਹੁਕਮਾਂ ਦੇ ਚੱਲਣ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਾ ਪਈ ਅਕਾਲ ਕੀ ਸਭ।

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਹਾਏ ਅਰਜੁਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋ ਨਿਦਾਵੈ ਧਾਏ ਸਭ ਥਾਵੇਂ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਵੇਂ ਸਹਾਏ ਦਸਾਂ ਪਾਤਸ਼ਾਹ ਦੀ ਆਤਮਿਕ ਜੋਤ ਜਾਗਤੀ ਜੋ ਚੋਰਤ ਕਰਦੇ ਮਾਲਿਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਹੇ ਨਿਮਾਣੀਆਂ ਦੇ ਮਾਣ ਨਿਤਾਣੀਆਂ ਦੇ ਤਾਂ ਨਿਓਟੀਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋਤ ਆਪ ਜੀ ਦੇ ਚਰਨਾਂ ਕਮਲਾ ਪਾਸ ਅਰਦਾਸ ਬੇਨਤੀ ਜੋਦੜੀ ਸਤਿਗੁਰ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਉਪਦੇਸ਼ ਬਖਸ਼ੇ ਹਨ ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ਾਮਾਂ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਸੇਵਾ ਕੀਤੀ ਗਈ ਹੈ ਸੋਹਿਲਾ ਜੀ ਦੇ ਬਾਣੀ ਦੇ ਜਾਪ ਕੀਤੇ ਗਏ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਸੇਵਕਾਂ ਕੋਲੋਂ ਬੇਅੰਤ ਪ੍ਰਕਾਰ ਦੀਆਂ ਤੁਟੀਆਂ ਹੋ ਜਾਂਦੀਆਂ ਸਤਿਗੁਰੂ ਜੀ ਆਪ ਆਪਣੇ ਅਣਜਾਣ ਬੱਚੇ ਸਮਝ ਕੇ ਖਿਮਾ ਕਰਨਾ ਅੱਗੇ ਤੋਂ ਸੁਮਤ ਬਖਸ਼ਣਾ ਆਪ ਜੀ ਦੇ ਪਹਾੜੇ ਦੇ ਅੰਦਰ ਚਾਰ ਪਹਿਰ ਦਾ ਦਿਨ ਸੁੱਖਾਂ ਨਾਲ ਬਤੀਤ ਹੋਇਆ ਹੈ ਚਾਰ ਪਹਿਰ ਦੀ ਰਾਤੀ ਆਈ ਹੈ ਸੁੱਖਾਂ ਨਾਲ ਬਤੀਤ ਕਰਾਉਣੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਨੂੰ ਸੁਖਾਸਨ ਲਈ ਸੱਚਖੰਡ ਸ੍ਰੀ ਹਰਿਮੰਦਰ ਵਿੱਚ ਲਿਜਾਣ ਲੱਗੇ ਨੇ ਸਤਿਗੁਰੂ ਜੀ ਰਸਤੇ ਵਿੱਚ ਵਾਦ ਘਾਟ ਤੋਂ ਬਚਾ ਕੇ ਰੱਖਣਾ ਆਪਣੀ ਸੇਵਾ ਆਪ ਲੈਣੀ ਫਿਰ ਅੰਮ੍ਰਿਤ ਵੇਲੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਅੰਮ੍ਰਿਤ ਵੇਲੇ ਦੇ ਜਾਗਣੇ ਇਸ਼ਨਾਨ ਨਿਤਨੇ ਬਖਸ਼ਣੇ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਸਿੱਖ ਸੰਗਤਾਂ ਅਤੇ ਸੇਵਾਦਾਰ ਹਾਜ਼ਰ ਆਪ ਚਾਲੇ ਪਾਉਣ ਦੀ ਕਿਰਪਾਲਤਾ ਕਰੋ ਜੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਵਿਚਾਈ ਦਰਸ਼ਨ ਹਰ ਦੇਖਣ ਕਹਿਤਾਈ ਕਿਰਪਾ ਕਰਹਿ ਤਾਂ ਸਤਿਗੁਰ ਮਿਲਹਿ ਹਰ ਹਰ ਨਾਮ ਧਿਆਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਕਿਰਪਾਲੂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾਤਾਰ ਜੀ ਨੇ ਅਪਾਰ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਮੂਹ ਦਰਸ਼ਨ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ, ਨਦਰੋ ਨਦਰੀ ਨਿਹਾਲ ਕੀਤਾ ਹੈ। ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਜੀ ਦਾ। ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਅੱਜ ਦੇ ਦਰਗਾਹੀ ਰੱਬੀ ਸ੍ਰੀ ਮੁੱਖ ਵਾਕ ਗੁਰਦੇਵ ਜੀ ਨੇ ਬਖਸ਼ਿਸ਼ ਕੀਤੇ ਹਨ, ਜੋ ਸੂਹੀ ਰਾਗ ਅੰਦਰ ਅਸ਼ਟਪਦੀ ਦੇ ਰੂਪ ਅੰਦਰ ਧੰਨ ਧੰਨ ਗੁਰੂ ਰਾਮਦਾਸ ਦਾਤਾਰ ਪਿਤਾ ਮਹਾਰਾਜ ਜੀ ਦੇ ਪਾਵਨ ਸ੍ਰੀ ਮੁੱਖ ਤੋਂ ਉਚਾਰਨ ਇਹ ਪਾਵਨ ਸ਼ਬਦ ਪਾਵਨ ਅੰਗ 757 ਅਤੇ 58 ਉੱਪਰ ਸੁਭਾਇਮਾਨ ਹੈ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਇਸ ਸਮੁੱਚੇ

ਸ਼ਬਦ ਦਾ ਭਾਵ ਜੋ ਹੈ, ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਭਗਤ ਦਾ ਸਮਰਪਣ ਵਿਖਾਇਆ ਹੈ, ਸਮਰਪਣ ਭਗਤੀ ਦਾ ਜ਼ਿਕਰ ਕੀਤਾ ਹੈ ਕਿ ਜਦੋਂ ਕੋਈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਗੁਰੂ ਦਾ ਭਗਤ ਬਣਦਾ ਹੈ, ਸੇਵਕ ਬਣਦਾ ਹੈ, ਉਹਦੇ ਅੰਦਰ ਦੀ ਸਮਰਪਣ ਭਾਵਨਾ ਕੈਸੀ ਹੈ ਕਿ ਉਸ ਮਾਰਗ 'ਤੇ ਚੱਲਦਿਆਂ ਭਾਵੇਂ ਦੁੱਖ ਸੁੱਖ ਮਾਨ ਅਪਮਾਨ ਹਰਖ ਸੋਗ ਗੁਰੂ ਝਿੜਕ ਗੁਰੂ ਪਿਆਰ ਜੋ ਵੀ ਮਿਲੇ ਉਸ ਨੂੰ ਗੁਰੂ ਦਾਤ ਗੁਰੂ ਬਖਸ਼ਿਸ਼ ਕਰਕੇ ਮਾਣਦਾ ਹੈ, ਪ੍ਰਾਪਤ ਕਰਦਾ ਹੈ ਅਤੇ ਗੁਰੂ ਦੀਦਾਰ ਦੇ ਲਈ ਗੁਰੂ ਮਿਲਾਪ ਦੇ ਲਈ ਭਾਵੇਂ ਕਿਸਨੇ ਕਿਤਨੀਆਂ ਵੀ ਮੁਸ਼ਕਲਾਤਾਂ ਦੇ ਵਿੱਚੋਂ ਗੁਜ਼ਰਨਾ ਪਏ, ਉਹ ਸਿੱਖ ਹਰ ਮੁਸ਼ਕਲ ਨੂੰ ਖਿੜੇ ਮੱਥੇ ਪ੍ਰਵਾਨ ਕਰਕੇ ਗੁਰੂ ਦੇ ਦਰ ਦਾ ਗੁਰੂ ਦੇ ਘਰ ਦਾ ਪਾਂਧੀ ਬਣਦਾ ਹੈ। ਇਹ ਗੁਰੂ ਦੇ ਸਿੱਖ ਦੀ ਭਾਵਨਾ ਹੈ, ਸਮਰਪਣ ਭਾਵਨਾ ਹੈ। ਇਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਕਿਰਪਾ ਕੀਤੀ ਹੈ। ਸਤਿਗੁਰੂ ਜੀ ਰਹਿਮਤ ਕਰਨ, ਹਰ ਸਿੱਖ ਨੂੰ ਆਪਣੇ ਦਰ ਘਰ ਦੀ ਭਾਵਨਾ ਪ੍ਰੇਮ ਪਿਆਰ ਬਖਸ਼ਿਸ਼ ਕਰਕੇ ਨਿਵਾਜਨ ਜੀ। ਆਓ ਹੁਣ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ। ਪਿਆਰ ਸਹਿਤ ਸਰਵਣ ਕਰੀਏ, ਭੁੱਲਾਂ ਚੁੱਕਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿਖ ਉਦਰੈ ਨਾਨਕ ਹਰ ਗੁਣ ਗਾਓ ਅਸਤਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵਡ ਭਾਗੀ ਹੈ ਸਤਿਗੁਰ ਸਿੱਖਾ ਹਲਕ ਪਲ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਵਿਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵ ਗੁਰ ਕੀ ਮਤਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਿਕ ਵਾਰ ਗੁਰ ਕਉ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ ਸਹਿ ਸਿਆਨ ਭੁਲਿਆ ਨਾ ਜਾਈਏ ਨਾਨਕ ਐਸਾ ਗੁਰਬਡ ਭਾਗੀ ਪਾਈਐ ਸੁਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨਕਰ ਬਚਨ ਕਰਨ ਆਘਾਨੇ ਮਨ ਸੰਤੋਖਾ ਤੁਮ ਪਤਿਆਨੇ ਪੂਰਾ ਗੁਰ ਰਖਿਓ ਜਾ ਕਾ ਮੰਤਰ ਅਮ੍ਰਿਤ ਦ੍ਰਿਸ਼ਟ ਭਿਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ ਜੇ ਪਾਏ ਕੁਸਤਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਏ ਅਨਿਕ ਭਗਤ ਬੰਧ ਅਨਿਤ ਕਰਹਿ ਚਰਨ ਕਮਲ ਹਿਰਦੈ ਸਿਮਰਹਿ ਸਦ ਬਲਿਹਾਰੀ ਸਤਿਪੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਆਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ ਉਸ ਪੁਰਖਾ ਨਾਹੀ ਕਦੇ ਬਿਨਾਸੁ ਜਾ ਕੈ ਮਨ ਪ੍ਰਗਟੇ ਗੁਣ ਤਾਸੁ ਆਠ ਪੈਰ ਹਰ ਕਾ ਨਾਮ ਲੇ ਸਚ ਉਪਦੇ ਸੇਵਕ ਕੋ ਦੇ ਮੋਹ ਮਾਇਆ ਕੈ ਸੰਗ ਨਾ ਲੇਪ ਮਨ ਮੈ ਰਾਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੀ ਨਾਨਕ ਪਰਮੋ ਦੁਖ ਤਹਿਤੇ ਨਾਸੇ ਤਪਤ ਮਾਹੀ ਠਾਠ ਵਰਤਾਈ ਅਨੰਦ ਭਇਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁਕਾ ਨਿਰਭਉ ਹੈ ਬਸੇ ਸਗਲ ਵਿਆਦ ਮੰਤੇ ਕਹਿ ਨਸੇ ਜਿਸ ਕਾ ਸਾਤਿਨ ਕਿਰਪਾ ਧਾਰੀ ਸਾਧ ਸੰਗ ਜਪਨਾ ਮੁਰਾਰੀ ਥਿਤ ਪਾਈ ਚੁੱਕੇ ਭ੍ਰਮ ਗਵਨ ਨਾ ਸੁਨ ਨਾਨਕ ਹਰ ਹਰ ਜਸ ਸ਼ਰਵਨ ਨਿਰਗੁਣ ਆਪ ਸਰਗੁਣ ਪੀਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ

ਨਾਨਕ ਇਹੋ ਧਨ ਸਾਰੁ। ਅਸ਼ਟਪਦੀ ਸੰਤ ਜਨਾ ਮਿਲ ਕਰਹੁ ਵਿਚਾਰੁ, ਏਕ ਸਿਮਰ ਨਾਮ ਆਧਾਰੁ।

ਸ਼ਰਧਾ ਪੂਰ, ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੈ ਧਿਆਵੋ, ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੂੰ ਪ੍ਰਭ ਕੀ ਨਿਤ ਨੀਤ, ਏਕੋ ਟੇਕੋ ਆਧਾਰੁ, ਨਾਨਕ ਮੰਗੈ ਨਾਮ ਪ੍ਰਸਾਰੁ, ਪ੍ਰਭ ਕੀ ਦਿਸ਼ਟ ਮਹਾਂ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ, ਜਿਨ ਚਾਖਿਆ ਸੇ ਜਨ ਤ੍ਰਿਪਤਾਨੀ, ਪੂਰਨ ਪੁਰਖ ਨਹੀਂ ਡੋਲਾਨੀ, ਸੁਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧ ਕੈ ਸੰਗ, ਪਰੇ ਸਰਨਾਨ ਸਭ ਤਿਆਗ, ਅੰਤਰ ਪ੍ਰਗਾਸ ਅੰਦਿਨ ਨਿਵਲਾਗ, ਬੜਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰੱਤੇ ਸੁਖ ਹੋਏ, ਸੇਵਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕੋ ਪ੍ਰਭ ਹੋਇਓ ਦਿਆਲ, ਸੇਵਕੀਨੋ ਸਦਾ ਨਿਹਾਲ, ਬੰਧਨ ਕਾਟ ਮੁਖ ਜਨ ਭਇਆ, ਜਨਮ ਮਰਨ ਦੁਖ ਭ੍ਰਮ ਗਇਆ, ਇਛ ਪੁੰਨੀ ਸਰਧਾ ਸਭ ਪੂਰੀ, ਰਵ ਰਿਆ ਸਤਸੰਗ ਹਜੂਰੀ, ਜਿਸਕਾ ਸਾਥ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉ ਬਿਸਰੈ ਜੀ ਘਾਲ ਨਾ ਭਾਨੈ, ਸੋ ਕਿਉ ਬਿਸਰੈ ਜੀ ਕੀ ਆ ਜਾਣੈ, ਸੋ ਕਿਉ ਬਿਸਰੈ ਜਿਨ ਸਭ ਕਿਛੁ ਦੀਆ, ਸੋ ਕਿਉ ਬਿਸਰੈ ਜੀ ਜੀਵਨ ਜੀਆ, ਸੋ ਕਿਉ ਬਿਸਰੈ ਜੀ ਅਗਨ ਮੈਂ ਰਾਖੈ, ਗੁਰ ਪ੍ਰਸਾਦ ਕੁਬਿਰ ਲਾਲਾਖੈ, ਸੋ ਕਿਉ ਬਿਸਰੈ ਜੇ ਬਿਖਤੇ ਕਾਢੈ, ਜਨਮ ਜਨਮ ਕਾ ਟੂਟਾ ਗਾਢੈ, ਗੁਰਪੂਰੈ ਤਤਿ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰੋ ਵੇ ਕਾਮ, ਆਨ ਤਿਆਗ ਜਪੋ ਹਰਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਹਿ ਨਾਮ ਜਪਾਵੋ, ਭਗਤ ਪਾਇ ਤਰੀਏ ਸੰਸਾਰ, ਬਿਨ ਭਗਤੀ ਤਨ ਹੋਸੀ ਚਾਰ, ਸਰਬ ਕਲਿਆਣ ਸੁਖ ਨਿਧ ਨਾਮ, ਬੂਢਤ ਜਾਤ ਪਾਏ ਵਿਸਰਾਮ, ਸਗਲ ਦੁਖ ਕਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣਤਾਸ, ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨੀ ਅੰਤਰ ਹੀ ਸੁਆਓ, ਨਿਤਰੋ ਪੇਗ ਦਰ ਸੁਖ ਹੋਏ, ਮਨ ਬਿਕਸੈ ਸਾ ਚਰਨ ਧੋਏ, ਭਗਤ ਜਨਾ

ਸਤਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ। ਪ੍ਰਭ ਸੰਗ ਦੀਨ ਦਇਆਲ, ਭਗਤ ਵਚਲ ਸਦਾ ਕਿਰਪਾਲ। ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ। ਆਦਿ ਪੁਰ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ। ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਭਾਏ ਲਾਵੈ ਮਨਹੀਤ। ਹਮ ਨਿਰਗੁਣ ਯਾਰ ਨੀਚ ਅਜਾਨ, ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ। ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਕ ਹਰ ਕੇ ਗੁਣ ਗਾਏ। ਅਨਿਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ। ਗੋ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ। ਭਲੀ ਸੁ ਕਰਨੀ ਸੋ ਪਾਥਨਵੰਤ, ਹਿਰਦੈ ਵਸੇ ਪੂਰਨ ਗੁਰਮੰਤ। ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ ਲੋ। ਸਰਗੁਣ

ਊਹਾ ਕਿਸਹਿ ਬਿਆ ਪਤਮਾਇਆ ਆਪਸ ਕੋ ਵਾਪਹਿ ਆਦੇਸ਼ ਤਿਹੁ ਗੁਣ ਕਾ ਨਾਹੀ ਪ੍ਰਵੇਸ਼ ਜਹੇ ਕਹਿ ਕੇਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੈ ਚਿੰਤਾ ਜੈ ਆਪਣਾ ਪਾਪ ਤਿਆਰਾ ਤੈ ਕੌਣ ਕਥੈ ਕੌਣ ਸੁਣਨੇ ਹਾਰਾ ਬਹੁ ਬੇਅੰਤ ਊਚ ਤੇ ਉੱਚਾ ਨਾਨਕ ਆਪਸ ਕੋ ਆਪਹਿ ਪਹੁੰਚਾ।

ਭੂ ਨਰਕ ਕੋ ਸੁਰਗ ਵੰਸ਼ਾਵਤ ਆਲ ਜਾਲ ਮਾਇਆ ਜੰਜਾਲ ਹਉ ਮੈ ਮੋਹ ਭਰਮ ਪੈ ਭਾਰ ਦੁਖ ਸੁਖ ਮਾਨ ਅਪਮਾਨ ਅਨੇਕ ਪ੍ਰਕਾਰ ਕੀਓ ਬਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕੇ ਕਹਿ ਜੈ ਅਭਿਗਤ ਭਗਤ ਆਪ ਜੈ ਪਸਰੈ ਪਾਸਾਰ ਸੰਤ ਪ੍ਰਤਾਪ ਦੂ ਪਾਕਾਇ ਆਪੇ ਧਨੀ ਉਨਕੀ ਸੋਭਾ ਉਨਹੂ ਬਨੀ ਆਪੈ ਕੌਤ ਕਰੈ ਆਨੰਦ ਚੋਜ ਆਪੈ ਰਸ ਭੂਗਨ ਨਿਰਜੋਗ ਜਿਸ ਭਾਵੈ ਤਿਸ ਆਪ ਨਾ ਇਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ

ਦੁਸ਼ਟ ਪਦੀ ਆਪ ਕਥੈ ਆਪ ਸੁਨਹਾਰ ਆਪੇ ਕਾ ਵਿਸਥਾਰ ਜਾਤਿ ਸੁਭਾਵੈ ਤਾਂ ਸ੍ਰਿਸ਼ਟ ਉਪਾਈ ਆਪਣੇ ਭਾਣੇ ਲੈ ਸਮਾਈ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾਕੋ ਪ੍ਰਭ ਜੀ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੀਤਾ ਨਾਨਕ ਸਗਲ ਸ੍ਰਿਸ਼ਟ ਕਾ ਜੀਤਾ ਜੀ ਜੰਤਰ ਸਭਤਾ ਕੈ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ ਤਿਸ ਤਜ ਅਵਰ ਕਹਾ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ

ਅਪਾਰ ਨਾਨਕ ਦਾ ਸਦਾ ਬਲਿਹਾਰ ਪੂਰਨ ਪੂਰੇ ਦਿਆਲ ਸਭ ਉੱਪਰ ਹੋਵਤ ਕਿਰਪਾਲ ਆਪਣੇ ਕਰਤਬ ਜਾਣੈ ਆਪ ਅੰਤਰ ਜਾਮੀ ਰਹੋ ਬਿਆਪ ਪ੍ਰਤਪਾਲੈ ਜੀਅਨ ਬਹੁ ਭਾਤ ਜੋ ਜੋ ਰਚਿਓ ਸੋ ਤਿਸੈ ਤਿਹਾਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨਹਾਰ ਨਾਨਕ ਇੱਕ ਜਾਣਿਆ

ਅਸ਼ਟਪਦੀ ਸੰਤ ਸੰਗ ਅੰਤਰ ਪ੍ਰਵਡਿਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮੱਗਰੀ ਇਕ ਸਘਟ ਮਾਹੀ ਅਨਿਕ ਰੰਗ ਨਾਨਾ ਦ੍ਰਿਸ਼ਟਾਹੀ

ਸਪੂਤ ਗੁਰ ਪ੍ਰਸਾਦ ਭਰਮ ਕਾ ਨਾਸੁ ਤਿਨ ਮਹਿ ਏ ਤਿਨ ਨਾਨਕ ਤਿਨ ਮਹਿ ਇਹੋ ਵਿਸਾਸੁ ਸੰਤ ਜਨਾ ਕਾ

ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾਹਿਆ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ

ਹਰ ਬ੍ਰਹਮ ਲਿਪਟ ਕਰ ਪੇਕ, ਸਾਧ ਸਾ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਆਸ ਨਿਤਿਆ ਗੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ, ਆਪ ਛੋੜ ਬੇਨਤੀ ਕਰਹੋ, ਸਾਧ ਸੰਗਗਨ ਸਾਗਰ ਤਰਹੋ, ਹਰ ਤਨ ਕੇ ਪਰਲਿਹੋ ਭੰਡਾਰ, ਨਾਨਕ ਗੁਰਪੂਰੇ ਨਮਸਕਾਰ, ਖੇਮ ਕੁਸਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ, ਨਰਕ ਨਿਵਾਰ ਉਧਾਰੂ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ, ਚਿਤ ਚਿਤਵੋ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ,

ਸਾਧ ਸੰਗ ਲੈ ਨੂੰ ਸੁਭ ਪ੍ਰਸੰਨ ਭਏ ਗੁਰਦੇਵ। ਪੂਰਨ ਹੋਈ ਸੇਵਕ ਕੀ ਸੇਵਾਲ ਜੰਜਾਲ ਵਿਕਾਰ ਤੇ ਰਹਤੇ, ਰਾਮ ਨਾਮ ਸੁਨ ਰਸਨਾ ਕਹਤੇ, ਕਰ ਪ੍ਰਸਾਦ ਆ ਪ੍ਰਵਤਾਰੀ, ਨਾਨਕ ਨਿਭ ਹੀ ਖੇਪ ਹਮਾਰੀ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੁਹੂਤ ਨਿਧਾਨ, ਸਰਵ ਇੱਛਾ ਤਾ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤੇ ਉੱਚ ਪਾਏ ਅਸਥਾਨ, ਬਹੁਰ ਨ ਹੋਵੈ ਆਵਣ ਜਾਨ, ਹਰ ਤਨ ਖਾਟ ਚੱਲੈ ਜਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ, ਖੇਮ ਸ਼ਾਂਤ ਰਿਧ ਨਵ ਨਿਧ, ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਪ ਜੂ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕਹਿ ਮਤ ਸਗਲ ਤੇ ਉਦਾਸ,

एक ओंकार सतनाम करता पुरख निरभउ निरवैर अकाल मूरत अजूनी सैभं गुरप्रसाद जप आदि सच जुगाद सच है भी सच नानक होसी भी सच सोचै सोच न होवई जे सोची लख वार चुपाए चुप न होवई जे लाए रहा लिवतार भुखिया भुख न उतरी जे बन्ना पुरिया पार सहस सियाणपा लख होहे ता इक न चलै नाल किव सचियारा होई है किव कूड़ै तुटै पाल हुक्म रजाई चलना नानक लिखिया नाल हुक्मी होवन आकार हुक्म न कहया जाई हुक्मी होवन जी हुक्म मिलै वड्याई हुक्मी उत्तम नीच हुक्म लिख दुख सुख पाईया है इक ना हुक्मी बख्शीस इक हुक्मी सदा पवाईया है हुक्मै अंदर सब को बाहर हुक्म ना कोए नानक हुक्मै जे बुझै ता होमै कहे ना कोए गावै को ताण होवै किसै ताण गावै को दात जाने निशान गावै को गुण वडियाईयां चार गावै को विद्या विखम विचार गावै को साज करे तन खे गावै को जी लै फिर देह गावै को जापै दिसै दूर गावै को वेखै हादरा हदूर कथना कथी न आवै तोट कथ कथ कथी कोटी कोट कोट देंदा दे लेंदे थक पाहे जुगा जुगंतर खाही खाहे हुक्मी हुक्म चलाए राह नानक विगसै वे परवाह साचा साहिब साच नाए भाखिया भाउ अपार आख है मंगा है देह देह दात करे दातार फेर के अगह रखियै जित दिसै दरबार मोहों के बोलन बोलियै जित सुन तरे प्यार अमृत वेला सच नाओ वड्याई विचार करमी आवै कपड़ा नदरी मोख दुआर नानक एवै जानियै सब आपे सचियार थापिया न जाए कीता न होए आपे आप निरंजन सोए जिन सेवया तिन पाया मान नानक गावियै गुणी निधान गावियै सुनियै मन रखियै पाओ दुख पर हर सुख घर लै जाए गुरमुख नादं गुरमुख वेदं गुरमुख रहया समाई गुर ईसर गुर गोरख बर्मा गुर पार्वती माई जे हौं जाना आखा नाही कहना कथन न जाई गुरा इक देह बुझाई सब ना जिया का एक दाता सो मैं विसर न जाई तीरथ नावा जेते सपावा विण पाने के नाए करी जेती सिरठ उपाई वेखा विण कर्मा के मिले लई मत विच रतन जवाहर माणिक जे एक गुर की सिख सुनी गुरा एक देह बुझाई सब ना जिया का एक दाता सो मैं विसर ना जाई जे जुग चारे आर जा होरद सुनी होए नवा खंडा विच जानियै नाल चलै सब कोए चंगा नाउ रखाए कै जस कीरत जागले जे तिस नदर ना आवई ता वात ना पुछै के कीटा अंदर कीट कर दोसी दोस धरे नानक निर्गुण गुण करे गुणवंतियां गुण दे तेहा कोई ना सुजई जे तिस गुण कोई करे सुना है सिद्ध पीर सुरनाथ सुना है धरत धवल आकाश सुना है दीप लो पाताल सुना है पोहे ना सकै काल नानक भगतां सदा विगास सुना है दुख पाप का नास सुना है ईसर बर्मा इंद सुना है मुख साला हनुमंद सुना है जुग जुगत तन भेद सुना है शास्त्र सिमरत वेद
ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸਨਾਨ ਸੁਣੈ ਪੜ ਪੜ ਪਾਵੈ ਮਾਨ ਸੁਣੈ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾ ਗੁਣਾ ਕੇ ਗਾਹ ਸੁਣੈ ਸੇਖ ਪੀਰ ਪਾਤਸ਼ਾਹ ਸੁਣੈ ਅੰਧੇ ਪਾਵੈ ਰਾਹੋ ਸੁਣੈ ਹਾਥ ਹੋਵੈ ਅਸਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛੁਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨ ਚਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੀ ਗੁਰ ਸਿੱਖ ਮੰਨੈ ਨਾਨਕ ਭਵੈ ਨਾ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਹੈ ਦਰਗਹਿ ਮਾਨ ਪੰਚੈ ਸੋ ਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਣੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲਿਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਾਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗੱਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਾਖੋ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਾਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰ ਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ
ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਹੈ ਉਤਰ ਸੋਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਣਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੁ ਜਾਹੋ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਥ ਬਾਣੀ ਬਰਮਾਉ, ਸਤ ਸੁਹਾਣ ਸਦਾ ਮਨ ਚਾਉ, ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁਤੀ ਮਾਹ ਕਵਣ, ਜਿਤ ਹੋਆ ਆਕਾਰ, ਵੇਲ ਨ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਖਤ ਨ ਪਾਇਓ ਕਾਦੀਆ, ਜੇ ਲਿਖਨ ਲੇਖ ਕੁਰਾਣ, ਥਿਤ ਵਾਰ ਨਾ ਜੋਗੀ ਜਾਣੈ, ਰੁਤ ਮਾਹ ਨਾ ਕੋਈ, ਜਾ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾਂ ਕਿਵ ਸਾਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ ਨਾਨਕ, ਜੇ ਕੋ ਆਪੋ ਜਾਣੈ, ਅੱਗੇ ਗਇਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਓੜਕ ਓੜਕ ਭਾਲ, ਥਕੇ ਵੇਦ ਕਹਿਣ ਇੱਕ ਵਾਤ, ਸਹਿਸ ਅਠਾਰਾਂ ਕਹਿਣ ਕਤੇਬਾ, ਅਸੁੱਲੂ ਇੱਕ ਧਾਤ, ਲਿਖਾ ਹੋਏ ਤਾਂ ਲਿਖੀਐ, ਲਿਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾਹੀ ਸਾਲਾਹੀ ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਪਵੈ ਸਮੁੰਦ ਨਾ ਜਾਣੀਐ ਹੈ, ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨ ਹੋਣਾ ਵਿਸਰੈ ਹੈ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ, ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ, ਏ ਵੱਡ ਉੱਚਾ ਹੋਵੈ ਕੋਏ, ਤਿਸ ਉੱਚੇ ਕਉ ਜਾਣੈ ਸੋਏ, ਜੇ ਵੱਡ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗਾ ਹੈ ਜੋਤ ਅਪਾਰ, ਕਿਤੇ ਅਗਣਤ ਨਹੀਂ ਵਿਚਾਰ, ਕਿਤੇ ਖੱਪ ਟੁੱਟੈ ਵੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤੇ ਆ ਦੁੱਖ ਭੁੱਖ ਸਦ ਮਾਰ, ਏ ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੈ ਜੇਤੀਆ ਮੋਹੇ ਖਾਏ, ਆਪੇ ਜਾਣੈ ਆਪੇ ਦੇ, ਆਖੈ ਹੈ ਸੇ ਭੇ ਕੇਈ ਕੇ, ਜਿਸ ਨੂੰ ਬਖਸੇ ਸਿਫਤ ਸਲਾਹ, ਨਾਨਕ ਪਾਤ ਸਾਹੀ ਪਾਤ ਸਾਹੋ, ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਪਾਏ ਅਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀਬਾਣ, ਅਮੁੱਲ ਤੁਲ ਅਮੁੱਲ ਪਰਵਾਣ, ਅਮੁੱਲ ਬਖਸੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ, ਆਖਹਿ ਵੇਦ ਪਾਠ ਪੁਰਾਣ, ਆਖਹਿ ਪੜ੍ਹੇ ਕਰਹਿ ਵਖਿਆਣ, ਆਖਹਿ ਬਰਮੇ ਆਖਹਿ ਇੰਦ, ਆਖਹਿ ਗੋਪੀ ਤੈ ਗੋਬਿੰਦ, ਆਖਹਿ ਈਸਰ ਆਖਹਿ ਸਿੱਧ, ਆਖਹਿ ਕੀਤੇ ਕੀਤੇ ਬੁੱਧ,
ਆਖਹਿ ਦਾਨਵ ਆਖਹਿ ਦੇਵ ਆਖਹਿ ਸੁਰ ਨਰ ਮੁਨ ਜਨ ਸੇਵ ਕਿਤੇ ਆਖਹਿ ਆਖਣ ਪਾਹੇ ਕਿਤੇ ਕਹਿ ਕਹਿ ਉਠ ਉਠ ਜਾਹੇ ਇਹਤੇ ਕੀਤੇ ਹੋਰ ਕਰੇ ਤਾਂ ਆਖ ਨ ਸਕਹਿ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਵਾਰਾਂ ਗਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪਰੀ ਸਿਉ ਕਹੀਅਨ ਕਿਤੇ ਗਾਵਣ ਹਾਰੇ ਗਾਵੈ ਤੁਹਨੋ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੀ ਗਾਵਹਿ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀਆਂ ਮਨ ਮੋਹਨ ਸੁਰਗਾ ਮਸ਼ ਪਾਇਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸੇਈ ਤੁਧਨੋ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਰਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬੇਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਣ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਦ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੋਏ ਕਾਰ ਚਲਾਵਹਿ ਲਿਖੇ ਆਵਹਿ ਭਾਗ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰ ਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ ਏਤ ਰਾਹੇ ਪਤ ਪਵੜੀਆਂ ਚੜੀਐ ਹੋਏ ਇਕੀਸ ਸੁਣ ਗਲਾਂ ਆਕਾਸ਼ ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ
तिथै सोहन पंच परवान नजरी कर्म पवै निशान कच पकाई ओथै पाए नानक गया जापै जाए धर्म खंड का एहो धर्म ज्ञान खंड का आखहु कर्म केते पवन पाणी वै संतर केते कान महेश केते बरमे घाट घड़िया रूप रंग के वेस केतिया कर्म भूमि मेर केते केते तू उपदेश केते इंद चंद सूर केते केते मंडल देस केते सिद्ध बुद्ध नाथ केते केते देवी वेस केते देव दानव मुन केते केते रतन समुंद केतिया खाणी केतिया बाणी केते पात निरिंद केतिया सुरती सेवक केते नानक अंत ना अंत ज्ञान खंड में ज्ञान प्रचंड तिथै नाद विनोद कोड आनंद सर्म खंड की बाणी रूप तिथै घाड़त घड़िया बहुत अनूप ताकिया गलां कथिया न जाहे जे को कहे पिछे पशुताए तिथै घड़िया सुरत मत मन बुद्ध तिथै घड़िया सुरां सिद्धां की सुध कर्म खंड की बाणी जोर तिथै होर ना कोई होर तिथै जोद महाबल सूर तिन मैं राम रहया भरपूर तिथै सीतो सीता महिमा माहे ताके रूप न कथने जाहे ना ओहे मरहै न ठगे जाहे जिनकै राम वसै मन माहे तिथै भगत वसै के लो करै आनंद सच्चा मन सोए सच खंड वसै निरंकार कर कर वेखै नदर निहाल तिथै खंड मंडल वर भंड जे को कथै ता अंत ना अंत तिथै लो लो आकार जीव जीव हुकम तिवै तिव कार वेखै विगसै कर विचार नानक कथना करड़ा सार जत पहारा धीरज सुनियार अहरण मत वेद हथियार पाओ खला अगन तपताओ भांडा पाओ अमृत तित ढाल घड़िए शब्द सच्ची टकसाल जिन कौ नदर कर्म तिनकार नानक नदरी नदर निहाल सलोक पवन गुरु पाणी पिता माता तरत महत दिवस रात दोए ताई दाया खिलै सगल जगत चंगियाईयां बुरियाईयां वाचै धर्म हदूर करमी आपो अपनी के नेड़ै के दूर जिनी नाम ते आया गए मसकत काल नानक ते मुख उजले केती छुट्टी नाल जिनी नाम ते आया गए मसकत काल नानक ते मुख उजले केती छुट्टी नाल वाहिगुरु जी का खालसा वाहिगुरु जी की फतेह। एक ओंकार श्री वाहिगुरु जी की फतेह जाप श्री मुख वाक पातशाही दसवीं शपै शांत तुआ प्रसाद चक्र चिहन अर बरन जात अर पात नहन जेहे रूप रंग अर रेख भेख को कह न सकत के अचल मूरत अनुभव प्रकाश अमितोज कहि जय कोट इंद्र इंद्राण साहे साहान गणि जय त्रिपवन महीप सुर नर असुर नेत नेत बान त्रिण कहत त्व सर्वनाम कथय कवन कर्म नाम बरनत सुमत कुजंग प्रयात छंद नमस्तवं अकाले नमस्तवं कृपाले नमस्तं अरूपे नमस्तं अनूपे नमस्तं अपेखे नमस्तं अलेखे नमस्तं अकाय नमस्तं अजाय नमस्तं अगंजे नमस्तं अपंजे नमस्तं अनामे नमस्तं अठामे नमस्तं अकर्मं नमस्तं अतर्मं नमस्तं अनामं नमस्तं अतामं नमस्तं अजीते नमस्तं अपीते नमस्तं अबाहे नमस्तं अटाहे नमस्तं अनीले नमस्तं अनादे नमस्तं अशेदे नमस्तं अगादे नमस्तं अगंजे नमस्तं अपंजे नमस्तं उदारे नमस्तं अपारे नमस्तं सुएकाय नमस्तं अनेकाय नमस्तं अपूते नमस्तं अजूपे नमस्तं निरकर्मे नमस्तं निरपरमे नमस्तं निर्देशे नमस्तं निरपेशे नमस्तं निरनामे नमस्तं निरकामे नमस्तं निरताते नमस्तं निरकाते
नमस्तं नृतूते नमस्तं अपूते नमस्तं अलोके नमस्तं अशोके नमस्तं नृतापे नमस्तं अथापे नमस्तं त्रिमाने नमस्तं निदाने नमस्तं अगाहे नमस्तं अबाहे नमस्तं त्रिवृके नमस्तं असर्गे नमस्तं प्रभोगे नमस्तं सुजोगे नमस्तं अरंगे नमस्तं अपंगे नमस्तं अगम्ये नमस्तस्तरमे नमस्तं जलाश्रे नमस्तं निराश्रे नमस्तं अजाते नमस्तं अपाते नमस्तं अमज्जबे नमस्तस्त अज्जबे अदेशं अदेशे नमस्तं अपेसे नमस्तं निरतामे नमस्तं निर्वामे नमो सर्वकाले नमो सर्वदयाले नमो सर्वरूपे नमो सर्वभूपे नमो सर्वखापे नमो सर्वथापे नमो सर्वकाले नमो सर्वपाले नमस्तस्त देवै नमस्तं अपेवै नमस्तं अजन्मे नमस्तं सुबन्मे नमो सर्वगौणे नमो सर्वपौणे नमो सर्वरंगे नमो सर्वपंगे नमो कालकाले नमस्तस्त दयाले नमस्तं अवर्णे नमस्तं अमरणे नमस्तं जरारंग नमस्तं कृतारंग नमो सर्वतन्दे नमो सत अबंदे नमस्तं नरसाके नमस्तं निर्वाके नमस्तं रहीमे नमस्तं करीमे नमस्तं अनन्ते नमस्तं महन्ते नमस्तस्तरागे नमस्तं सुहागे नमो सर्वसुखं नमो सर्वपोखं नमो सर्वकर्ता नमो सर्वहर्ता नमो जोग जोगे नमो भोग भोगे नमो सर्वदयाले नमो सर्वपाले चाचरी शांत त्वा प्रसाद अरूप है अनूप है अजू है अपू है अलेख है अपेख है अनाम है अकाम है अते है अपे है अजीत है अपीत है त्रिमान है निधान है त्रिवर्ग है असर्ग है अनिल है अनाद है अजय है अजाद है अजन्म है अवर्ण है अपूत है अपर्ण है अगंज है अपंज है अचूज है अचांज है अमीक है रफीक है अतंध है अबंध है निर्बूज है असूज है अकाल है अजाल है अलाह है अजा है अनंत है महंत है अलीक है निरस्रीक है निर्लंब है असंभ है अगम है अजम है अभूत है अशूत है अलोक है अशोक है अकर्म है अपर्म है अजीत है अपीत है अबा है अगा है अमान है निधान है अनेक है फिर एक है पुजंग प्रयात छंद नमो सर्वमाने समस्ती निधाने नमो देव देवे अपेखी अपेवे नमो काल काले नमो सर्वपाले नमो सर्वगौणे नमो सर्वपहुणे अनंगी अनाथे नरसंगी परमाथे नमो पान पाने नमो मान माने नमो चंद्र चंद्रे नमो पान पाने नमो गीत गीते नमो तान ताने नमो नृत नृत्य नमो नाद नादे नमो पान पाने नमो बाद बादे अनंगी अनामे समस्ती स्वरूपे प्रपंगी प्रमाथे समस्ती बेभूते कलंकं बिना ने कलंकी स्वरूपे नमो राज रजवेश्वरं परम रूपे नमो जोग जोगवेश्वरं परम सिद्धे नमो राज रजवेश्वरं परम वृदे नमो शस्त्र पाणे नमो अस्त्र माणे नमो परम ज्ञाता नमो लोक माता अपेखी अपरमी अपोगी अपुगते नमो जोग जुगवे सुवरंग परम जुगते नमो नेत नारायणे क्रूर कर्मे नमो प्रेत अप्रेत देवे सुतर्मे नमो रोग हर्ता नमो राग रूपे नमो साह साहं नमो पूप पूपे नमो दान दाने नमो मान माने नमो रोग रोगे नमस्तं इशनानं नमो मंत्र मंत्रं नमो जंत्र जंत्रं नमो इष्ट इष्टे नमो तंत्र तंत्रं सदा सच्चिदानंद सर्वं प्रणासी अनूपे अरूपे समस्त निवासी सदा सिद्धदा बुद्धदा बिरद कर्ता अदो उर्द अर्दं अगं ओग हर्ता परं परं परमेश्वरं पुरुषपालं सदा सर्वदा सिद्धदाता दयालं अशेदी अपेदी अनामं अकामं समस्तो पराजी समस्तास्ततामं तेरा जूर चाचरी छंद जले हैं थले हैं अपीत हैं अपे हैं प्रभु हैं अजू हैं आदेश हैं अपेश हैं पुजंग प्रयात छंद अगाते अबाते आनंदी स्वरूपे नमो सर्वमाने समस्ती निधाने नमस्तवं निर्नाथे नमस्तवं परमाथे नमस्तवं अगंजे नमस्तवं अपंजे नमस्तवं अकाले नमस्तवं अपाले नमो सर्वदेशे नमो सर्वपेशे नमो राज राजे नमो साज साजे नमो शाह शाहे नमो माह माहे नमो गीत गीते नमो प्रीत प्रीते नमो रोख रोखे नमो शोक शोखे नमो सर्व रोगे नमो सर्व भोगे नमो सर्व जीतं नमो सर्व पीतं नमो सर्व ज्ञानं नमो परमतानं नमो सर्व मंत्रं नमो सर्व जंत्रं नमो सर्व दृश्यं नमो सर्व कृष्णं नमो सर्व रंगे त्रिपंगी अनंगे नमो जीव जीवं नमो बीज बीजे अखिजे अपिजे समस्तं प्रसिज्ये
ਕਿਰਪਾਲਨ ਸਰੂਪੇ ਕੁ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ। ਸਤਿਗੁਰੂ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਤਾ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ, ਘਰ ਤੇਰਾ ਹੈ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟ ਹਉ, ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ, ਹੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਤਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹੇ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜਹੋ, ਕਿਆ ਕਰੇ ਵੇਚਾਰੀਆ। ਤੁਧ ਬਾਜ ਸਮਰੱਥ ਕੋਏ ਨਾਹੀਂ, ਕਿਰਪਾ ਕਰ ਬਨਵਾਰੀਆ। ਇਸ ਨਾਉ ਹੋਰ ਥਾਉ ਨਾਹੀਂ, ਸ਼ਬਦ ਲਾਗ ਸਵਾਰੀਆ। ਕਹੇ ਨਾਨਕ ਲਿਵੈ ਬਾਜਾਹੋ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕੇਲੇ ਵੇਖੋ ਕਟੇ, ਗਿਆਨ ਅੰਜਨ ਸਾਰਿਆ। ਅੰਦਰ ਰਹੋ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ। ਕਹੇ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੁੱਲੇ ਫਿਰੇ ਦਹਿ ਦੇਸੋ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੈ। ਕਹੇ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੈ। ਆਵਹੁ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈ ਐ। ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਐ ਪਾਈਐ। ਹੁਕਮ ਮੰਨੇ ਹੋ ਗੁਰੂ ਕੇਰਾ, ਗਾਵਹੁ ਸੱਚੀ ਬਾਣੀ। ਕਹੇ ਨਾਨਕ ਸੁਣੋ ਸੰਤ ਹੋ, ਕਥੇ ਹੋ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਏਤ ਭਰਮ ਪੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟ ਹੋ, ਜਿਨ ਮੋਹ ਮੀਠਾ ਲਾਇਆ। ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੇ ਨਾਹੀਂ ਤੇਰਾ ਨਾਲੇ। ਸਾਥ ਤੇਰਾ ਚੱਲੇ ਨਾਹੀਂ, ਤਿਸ ਨਾਲ ਕਿਉਂ ਚਿੱਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਹੋਵੈ ਤੇਰਾ ਨਾਲੇ। ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣਹੇ। ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣਾ ਏ। ਅੱਖ ਹੈ ਤਾਂ ਵੇਖੈ ਸਭ ਤੂੰ ਹੈ, ਜਿਨ ਜਗ ਤੂੰ ਉਪਾਇਆ। ਕਹੇ ਨਾਨਕ ਤੂੰ ਸਦਾ ਅਗਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸੁਣ ਆਇਆ। ਲਭ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ।
ਕਹੈ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ, ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਖੰਨਿਓ ਤਿੱਖੀ ਵਾ ਲੋਹੋ ਨਿੱਕੀ, ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ। ਕਹੈ ਨਾਨਕ ਚਾਲ ਭਗਤਾ, ਜੁਗ ਜੁਗ ਨਿਰਾਲੀ। ਜਿਉ ਤੂੰ ਚਲਾਹੇ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤਿਵੈ ਚੱਲੈ, ਜਿਨਾ ਮਾਰਗ ਪਾਵਹੇ। ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵਹੇ। ਜਿਸਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੈ ਸੁਖ ਪਾਵਹੇ। ਕਹੇ ਨਾਨਕ ਸੱਚੇ ਸਾਹਿਬ, ਜਿਉ ਭਾਵੈ ਤਿਵੈ ਚਲਾਵਹੇ। ਇਹੋ ਸੋਹੇਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹੇਲਾ ਸਤਿਗੁਰੂ ਸੁਣਾਇਆ। ਇਹੋ ਤਿੰਨ ਕਹਿ ਮਨ ਵਸਿਆ, ਜਿਨ ਧੁਰਹੋਂ ਲਿਖਿਆ ਆਇਆ। ਇੱਕ ਫਿਰਹਿ ਕਨੇਰੇ ਕਰਹਿ ਗੱਲਾਂ, ਗੱਲੀ ਕਿਨੇ ਨਾ ਪਾਇਆ। ਕਹੇ ਨਾਨਕ ਸ਼ਬਦ ਸੋਹੇ ਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਭਾਈਆ। ਕਹਿਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਿਸਾ ਨਾ ਜਾਏ। ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ, ਕਰਮ ਕਮਾਏ ਸਹਿਸੇ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ। ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਵ ਜਾਏ। ਜੀਓ ਮੈਲੇ ਬਾਰੋ ਨਿਰਮਲ, ਬਾਰੋ ਨਿਰਮਲ ਜੀਓ ਤਾਂ ਮੈਲੇ, ਤਿਨੀ ਜਨਮ ਜੂਐ ਹਾਰਿਆ। ਇਹ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨਹੋਂ ਵਿਸਾਰਿਆ। ਵੇਦਾ ਮੈਂ ਨਾਮ ਉੱਤਮ, ਸੋ ਸੁਣਹਿ ਨਾਹੀ ਫਿਰ ਹੈ ਜਿਉ ਬੇਤਾਲਿਆ। ਕਹੈ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ। ਜੀ ਉਹ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀ ਉਹ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨ ਖਟਿਆ, ਭਲੇ ਸੇ ਵਣ ਜਾਰੇ। ਕਹੈ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ, ਜੀਓ ਰਹੇ ਗੁਰੂ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ। ਆਪ ਛੱਡ ਸਦਾ ਰਹੇ ਪਰਣੈ, ਗੁਰ ਬਿਨ ਅਵਰ ਨਾ ਜਾਣੈ ਕੋਏ। ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੈ, ਬਿਨ ਸਤਿਗੁਰ ਮੁਕਤ ਨ ਪਾਵੈ। ਪਾਵੈ ਮੁਕਤ ਨ ਹੋਰ ਥੈ ਕੋਈ, ਪੁੱਛੋ ਬਬੇ ਕੀ ਆ ਜਾਏ। ਅਨੇਕ ਜੁਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰ ਸ਼ਬਦ ਸੁਣਾਏ। ਕਹੈ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨ ਪਾਏ। ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ। ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰੰਗ ਪਾਣੀ। ਕਹੈ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ। ਕਹਿਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨ ਜਾਣੀ। ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ। ਕਹੈ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਉ ਆਪੇ ਹੀਰਾ। ਰਤਨ ਆਪੇ ਜਿਸਨੂੰ ਦੇ ਬੁਝਾਏ। ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸੇਵ ਸਕਤ ਆਪ ਉਪਾਏ। ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ। ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ।
गुरमुख जिसनो आप करे सो होवै, एक ससियो लिव लाए, कहे नानक आप करता आपे हुक्म बुझाए। सिमरत शास्त्र पुन पाप विचार दे, तत्ताए सार न जानी, तत्ताए सार न जानी, गुरु बाजाहो तत्ताए सार न जानी। तिही गुणी संसार भ्रम सुता, सुत्या रैन विहानी, गुर कृपा ते से जन जागे, जिना हर मन वसया बूलै अमृत बाणी। कहे नानक सो तत पाए, जिसनु अन दिन हर लिव लागै, जागत रैन विहानी। माता के उदर मह प्रतपाल करे, सो क्यों मनहो विसारी है, मनहो क्यों विसारी है, ए वडदाता जे अगन मैं आहार पहुंचावे। ओसनो किहो कोहे न सकी, जिस नाऊ अपनी लिव लावे, अपनी लिव आपे लाए, गुर मुख सदा संभाली है। कहे नानक ए वडदाता, सो क्यों मनहो विसारी है। जैसी अगन उदर मैं तैसी बाहर माया, माया अग्न सब इको जेही करता है खेल रचाया। जात इस भाणा ता जमया, परिवार भला पाया, लिव छुड़की लगी तृष्णा, माया अमर वरताया। ए माया जित हर विसरै, मोह उपजै भाओ दूजा लाया। कहे नानक गुर प्रसादी, जिना लिव लागी तिने विचे माया पाया। हर आप अमुलक है, मुल न पाया जाए, मुल न पाया जाए, किसे बिट हो रहे लोक विल लाए। ऐसा सतगुरु जे मिलै, तिसनो सिर सौंपी है विचों आप जाए। जिसदा जियो तिस मिल रहा, हर वसै मन आए। हर आप अमुलक है, भाग तिना के नानका, जिन हर पलै पाए। हर रास मेरी मन बन जारा, हर रास मेरी मन बन जारा, सतगुरु ते रास जानी। हर हर नित जपे हो जियो, लाहा खटे हो दिहाड़ी, इहो धन तिना मिलिया जिन हर आपे पाणा। कहे नानक हर रास मेरी मन होआ बण जारा। ए रसना तू अन रस राच रही, तेरी प्यास न जाए, प्यास न जाए, हुरत किता जिचर हर रस पल्लै न पाए। हर रस पाए पल्लै पीए, हर रस बहुड़ न तृष्णा लागै आए। इहो हर रस करमी पाईए, सतगुरु मिलै जिसे आए। कहे नानक होर अन रस सब विसरे, जा हर वसै मने आए। ए शरीरा मेरेया, हर तुम मैं जोत रखी, ता तू जग मह आया। हर जोत रखी तुद विच, ता तू जग मह आया। हर आपे माता आपे पिता, जिन जियो उपाए जगत दिखाया। गुरप्रसादी बुझिया ता चलत हुआ, चलत नदरी आया। कहे नानक सृष्ट का मूल रचिया, जो तरा की ता तू जग मह आया। मन चाओ भया प्रभ आगम सुनिया, हर मंगल गाओ सखी ग्रह मंत्र बनया। हर गाओ मंगल नित सखिए, सोग दुख ना व्यापाए। गुर चरण लागे दिन सभागे, अपना फिर जा पए। अनहत बाणी गुर शब्द जानी, हर नाम हर रस भोगो। कहे नानक प्रभ आप मिलया, करण कारण जोगो। ए शरीरा मेरेया, इस जग मैं आए कै, क्या तुद कर्म कमाया, के कर्म कमाया, तुद शरीरा जा तू जग मह आया। जिन हर तेरा रचन रचिया, सो हर मन ना वसाया। गुर प्रसादी हर मन वसया, पूर्व लिखिया पाया। कहे नानक इहो शरीर परवान होआ, जिन सतगुरु सिउ चित लाया। ए नेत्र हो मेरे हो, हर तुम मैं जोत धरी, हर बिन अवर न देखो कोई, हर बिन अवर न देखो हो कोई, नगरी हर निहालिया। ए विस संसार तुम देख दे, इहो हर का रूप है, हर रूप नदरी आया। गुर प्रसादी बुझिया, जावे खा हर एक है, हर बिन आवर न कोई। कहे नानक एह नेत्र आंद से, सतगुर मिले देव दृष्ट होई। ए सरवण हो मेरे हो, सचै सुनने नो पठाए, सचै सुनने नो पठाए, शरीर लाए सुनो सत बाणी। जित सुनी मन तन हरिया हुआ, रसना रास समाणी। सच अलख वेडाणी, ताकि गत कही न जाए। कहे नानक अमृत नाम सुनहो, पवित्र हो वाहो, सचै सुनने नो पठाए। हर जियो गुफा अंदर रख कै, वाजा पवन वजाया।
ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੇ ਇੱਕ ਨਾ ਦਸਵਾਂ ਦੁਆਰ ਦਿਖਾਇਆ, ਤਹ ਅਨੇਕ ਰੂਪ ਨਾਉ ਨਵਨੇ ਦ ਤਿਸ ਦਾ ਅੰਤ ਨ ਜਾਈ ਪਾਇਆ, ਕਹੇ ਨਾਨਕ ਹਰ ਪਿਆਰਾ ਜਿਉ ਗੁਫਾ ਅੰਦਰ ਰੱਖ ਕਹਿ ਵਾਜਾ ਪਵਨ ਵਜਾਇਆ। ਇਹੋ ਸਾਚਾ ਸੋਹੇਲਾ ਸਾਚੈ ਕਰ ਗਾਵਹੋ, ਗਾਵਹੋ ਤਾਂ ਸੋਹੇਲਾ ਘਰ ਸਾਚੈ ਜਿੱਥੈ ਸਦਾ ਸੱਚ ਧਿਆਵਹੇ, ਸਚੋ ਧਿਆਵਹਿ ਜਾ ਤੁਧ ਭਾਵਹਿ।

ਘਰ ਗਾਵਹਿ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੇ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜੁਨ ਹਰ ਗੋਬਿੰਦ ਨਾਉ ਸਿਮਰਾਓ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਦ ਆਵੈ ਤਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਵੋ ਜੀ ਸਹਾਏ। ਦਸਾਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ ਬਾਣੀ ਕੇ ਬੋਹਿਥ ਚਵਰ ਤਾਕਤ ਸ਼ਤਰ ਦੇ ਮਾਲਕ ਸਤਿਗੁਰੂ

ਚੌਹਾਂ ਸਾਹਿਬ ਜਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨੇ ਤੇਰਾ ਨਾਮ ਜਪਿਆ। ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ। ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ। ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚੇਤੇ ਆਵੈ, ਨਾਮ ਚੇਤੇ ਆਵਨ ਕਰ।

ਕੋਟ ਆਨ ਕੋਟ ਸ਼ੁਕਰ ਹੈ ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਤੋਂ ਖੁੱਲੇ ਦਰਸ਼ਨ ਦੀਦਾਰ ਬਖਸ਼ ਰਹੇ ਹੋ ਸਤਿਗੁਰੂ ਜੀ। ਆਪ ਜੀਆਂ ਦੀ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ ਸਤਿਗੁਰੂ ਜੀ। ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨ ਓਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਦੇ ਵਿੱਚ ਸਤਿਗੁਰੂ ਜੀ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ। ਸਤਿਗੁਰੂ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰਨੀ, ਬਾਣੀ ਦਾ ਫਲ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾ ਸੁਆਸਾ ਸੰਗ ਨਿਭਾਉਣਾ। ਪਾਤਸ਼ਾਹ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਕਰੋ ਸਿੱਖੀ ਸਿੱਧਕ ਭਰੋਸਾ, ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਤੰਦਰੁਸਤੀਆਂ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀ ਜਿਵੇਂ ਭਾਵਨਾਵਾਂ ਨੂੰ ਲੈ ਕੇ ਮਹਾਰਾਜ ਸੰਗਤਾਂ ਨੇ ਆਪ ਜੀਆਂ ਦੇ ਅੰਮ੍ਰਿਤ ਵੇਲੇ ਤੋਂ ਲੈ ਕੇ ਹਾਜ਼ਰੀ ਭਰਦਿਆਂ ਚਰਨ ਪਰਸੇ ਨੇ, ਗੁਰਮਤ ਅਨੁਸਾਰ ਸਭਨਾਂ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰਨੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕੇ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿੰਨਾਂ ਦੀ ਅਰਦਾਸ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਬਾਣੀ ਅਤੇ ਬਾਣੀ ਦੇ ਨਾਲ ਪਿਆਰ ਬਖਸ਼ਿਸ਼ ਕਰਨਾ, ਸਤ ਸੰਗਤ ਦੇ ਨਾਲ ਰਲਾਉਣਾ। ਮਹਾਰਾਜ ਸੱਚੇ ਪਿਤਾ ਜੀ ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਭੈ ਅਦਬ ਦੇ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ। ਸੱਚੇ ਪਿਤਾ ਜੀ ਸ਼ੁਕਰ ਹੈ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ, ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰ ਘਰ ਦੇ ਸੇਵਾਦਾਰ ਸਰਦਾਰ ਤਲਵਿੰਦਰ ਸਿੰਘ ਜੀ ਇਹਨਾਂ ਦੇ ਵਿਆਹ ਦੀ ਖੁਸ਼ੀ ਵਿੱਚ ਵਾਹਿਗੁਰੂ ਜੀ ਆਪ ਜੀ ਦਾ ਸ਼ੁਕਰਾਨਾ ਕਰਦੇ ਅਤੇ USA ਆਉਣ ਦੀ ਖੁਸ਼ੀ ਦੇ ਵਿੱਚ ਮਹਾਰਾਜ ਅਰਦਾਸ ਬੇਨਤੀ ਕਰਦੇ ਹੋਏ $450 ਮਹਾਰਾਜ ਸੇਵਾ ਕਰਦੇ ਨੇ। ਜਿਨ੍ਹਾਂ ਭੰਡਾਰਿਆਂ ਚੋਂ ਮਹਾਰਾਜ ਜੀ ਮਾਇਆ ਆਈ ਸੋ ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਕੀਤੀ ਸੇਵਾ ਥਾਂਏ ਪਾਉਣੀ, ਦਰ ਆਇਆਂ ਦੀ ਲਾਜ ਰੱਖਣੀ। ਮਹਾਰਾਜ ਜੀ ਗੁਰਮਤ ਅਨੁਸਾਰ ਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰ ਵਿੱਚ ਸੁੱਖ ਸ਼ਾਂਤੀ ਨਾਮ ਦਾ ਪ੍ਰਗਾਸ ਦੁੱਖਾਂ ਦਾ ਨਾਸ ਕਰਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਮਹਾਰਾਜ ਜੀ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਦੇ ਰਸਨੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ। ਜਿਨ੍ਹਾਂ ਭੰਡਾਰਿਆਂ ਵਿੱਚ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ, ਮਿਹਰ ਭਰਿਆ ਹੱਥ ਰੱਖੇ ਮਹਾਰਾਜ ਬੀਜਿਆ ਹਰਿਆ ਕਰਨਾ। ਕਰੋ ਕਿਰਪਾ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਦੇ ਮਿਲਿਆ ਆਪ ਜੀਆਂ ਕਾ ਨਾਮ ਚੇਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਜੇ ਤੁਧ ਜੋ ਤੁਧ ਸੇਵੈ ਸੋ ਤੂੰ ਹੈ ਹੋਵੈ ਤੁਧ ਸੇਵਕ ਪੈਜ ਰਖਾਈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦੇਵਾਈ ਜਿਸ ਤੂੰ ਦੇਹ ਸੋਈ ਜਨ ਪਾਏ ਹੋਰ ਨਿਹ

ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਹਾਜ਼ਰੀ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ ਜੋ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰੀਆਂ, ਸਤਿਗੁਰੂ ਜੀ ਰਹਿਮਤ ਕਰਨ, ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਣ, ਜਿਨ੍ਹਾਂ ਭਾਵਨਾਵਾਂ ਨੂੰ ਲੈ ਕੇ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰੀਆਂ ਨੇ, ਸਤਿਗੁਰੂ ਜੀ ਗੁਰਮਤਿ ਅਨੁਸਾਰ ਸਭਨਾਂ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰਨ ਅਤੇ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਸਤਿਗੁਰੂ ਜੀ ਇਸੇ ਤਰ੍ਹਾਂ ਜੋੜ ਕੇ ਇਸ ਜੀਵਨ ਨੂੰ ਸਫਲਿਆਂ ਕਰ ਦੇਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀਓ।

0: ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕੱਚ ਨਿਕੱਚ
1: ਮਹਿਲਾ ਪਹਿਲਾ ਵੱਡੀ ਵਡਿਆਈ ਜਾ ਵੱਡਾ ਨਾਉ ਵੱਡੀ ਵਡਿਆਈ ਜਾ ਸਤਨਿਆਉ ਵੱਡੀ ਵਡਿਆਈ ਜਾ ਨਿਚਲਥਾਉ ਵੱਡੀ ਵਡਿਆਈ ਜਾਣ ਆਲਾਓ ਵੱਡੀ ਵਡਿਆਈ ਬੂ ਜੈ ਸਭ ਭਾਉ ਵੱਡੀ ਵਡਿਆਈ ਜਾ ਪੁੱਛਣਾ ਦਾਤ ਵੱਡੀ ਵਡਿਆਈ ਜਾ ਪੇ ਆਪ ਨਾਨਕ ਘਰ ਨ ਕਥਨੀ ਜਾਏ ਕੀਤਾ ਕਰਨਾ ਸੁਰ ਜਾਏ ਮਹਿਲਾ ਦੂਜਾ
0: ਇਹੋ ਜਗ ਸੱਚਾ ਕੀ ਹੈ ਕੋਠੜੀ ਇਹੋ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿਚ ਵਾਸ ਇੱਕ ਨਾ ਹੁਕਮ ਸਮਾਏ ਲਏ ਇੱਕ ਨਾ ਹੁਕਮੇ ਕਰੇ ਵਿਨਾਸ਼।

ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਧੀ ਰੇਤ ਗਿਆਨ ਵਿਹੂਣੀ ਪਾਏ ਪ੍ਰੇਮ ਉਰਦਾਰ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿਗਾਰ ਉੱਚੇ ਕੂਕੇ ਵਾਦਾ ਗਾਵੇ ਜੁਦਾ ਕਾ ਵਿਚਾਰ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਦੀ ਵਾਰ ਦੇ ਕੀਰਤਨ ਕਰਦਿਆਂ ਸਤਿਗੁਰੂ ਜੀ ਫੁੱਲਾਂ ਬਖਸ਼ ਕੇ ਬਾਣੀ ਸਾਡੇ ਹਰਜਿੰਦਰ ਸਾਹਿਬ ਹੁਣ ਸਾਡੇ ਅਤੀ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ ਇਲਾਹੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਦੀ ਕਥਾ ਸਰਵਣ ਕਰਾਉਣਗੇ ਜੀ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਜੋਤ ਰੂਪ ਹਰਿ ਆਪ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਾਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਤਾਰ ਅਮਰ ਸਤਿਗੁਰ ਥਿਰ ਕੀਆ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹ ਦੀਆ ਗੁਰ ਰਾਮਦਾਸ ਦਰਸ਼ਨ ਪਰਸ

ਗੁਰ ਅਰਜਨ ਭਿਖਹ ਨੈਣ ਦੇਵਪੁਰੀ ਮਹਿ ਗਯੋ ਆ ਪਰਮੇਸ਼ਵਰ ਭਾਯੋ ਹਰ ਸਿੰਘਾਸਣ ਦਿਓ ਸ੍ਰੀ ਗੁਰ ਤਹਿ ਬੈਠਾਯੋ ਰਹਿਸ

ਸਾਧ ਡਿੱਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ। ਸਿਰ ਸਾਂਦ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਸਵਾਰੀ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਅਪਾਰ ਬਖਸ਼ਿਸ਼ ਪ੍ਰਾਪਤ ਹੋਈ ਹੈ। ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਗੁਰੂ ਬਖਸ਼ਿਸ਼ ਦੁਆਰੇ ਪ੍ਰਾਪਤ ਹੋਇਆ ਹੈ। ਪੂਰਿਆਂ ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ। ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਖੁੱਲੇ ਦੀਦਨੇ ਦੀਦਾਰ ਬਖਸ਼ੇ ਨੇ ਵੱਡਿਆਂ ਭਾਗਾਂ ਵਾਲਿਆਂ ਨੇ, ਗੁਰਸਿੱਖਾਂ ਨੇ, ਮਾਈ ਭਾਈ ਜੀ ਨੇ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਦੀਦਾਰ ਅੰਮ੍ਰਿਤ ਬਾਣੀ ਦੀ ਦਾਤ ਪ੍ਰਾਪਤ ਕੀਤੀ ਹੈ। ਜਿੱਥੇ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਉੱਥੇ ਗੁਰੂ ਸਵਾਰੇ ਗ੍ਰੰਥੀ ਸਿੰਘ ਸਾਹਿਬਾਨ ਜੀ ਨੇ ਨਿਤ ਨੇ ਬਾਣੀਆਂ ਜੀ ਦੀ ਅੰਮ੍ਰਿਤ ਬਾਣੀ ਆਪ ਜੀਆਂ ਨੂੰ ਸਰਵਣ ਕਰਵਾਈ। ਜਿੱਥੇ ਇਹ ਬਖਸ਼ਿਸ਼ ਪ੍ਰਾਪਤ ਹੋਈ ਉੱਥੇ ਗੁਰੂ ਘਰ ਦੇ ਕੀਰਤਨੀਆਂ ਨੇ ਪਹਲੋ ਪਹਲੋ ਰੇ ਕੀਰਤਨੀਆਂ ਹਰ ਅੰਮ੍ਰਿਤ ਭਿੰਨੇ ਲੋਏ ਨਾ ਮਨ ਪ੍ਰੇਮ ਰਤੰਨਾ ਰਾਮ ਰਾਜੇ। ਆਸਾ ਜੀ ਕੀ ਵਾਰ ਦੇ ਕੀਰਤਨ ਬਹੁਤ ਹੀ ਪਿਆਰ ਵਿੱਚ ਆਪ ਜੀਆਂ ਨੂੰ ਸਰਵਣ ਕਰਵਾਏ ਨੇ। ਦੂਰ ਦਰੇਡੇ ਮਾਈ ਭਾਈ ਗੁਰਸਿੱਖ ਨਾਨਕ ਨਾਮ ਲੇਵਾ ਬਖਸ਼ੀਆਂ ਹੋਈਆਂ ਰੂਹਾਂ ਆਪਣੇ ਘਰਾਂ ਵਿੱਚ ਵੀ, ਗੁਰਦੁਆਰਾ ਸਾਹਿਬ ਜੀ ਦੇ ਅੰਦਰ ਵੀ, ਲੰਗਰਾਂ ਵਿੱਚ ਵੀ, ਜਿੱਥੋਂ ਜਾਥੋਂ ਤੱਕ ਆਵਾਜ਼ ਆਉਂਦੀ ਹੈ ਅੰਮ੍ਰਿਤ ਬਾਣੀ ਸਰਵਣ ਕਰਕੇ ਬਖਸ਼ੇ ਹੋਏ ਜ਼ਿੰਦਗੀ ਦੇ ਸਵਾਸਾਂ ਪਲਾਂ ਨੂੰ ਸਫਲ ਬਣਾਉਣ ਦਾ ਸਫਲ ਯਤਨ ਕਰਦੇ ਨੇ। ਇਹਦਾ ਕਾਰਨ ਬਹੁਤ ਵੱਡਾ ਹੈ। ਬੜੇ ਪਿਆਰੇ ਬੱਚਿਆਂ ਨੇ ਇਹਦਾ ਕਾਰਨ ਕੀ ਹੈ ਕਿ ਸਵਾਸ ਦਾ ਪਤਾ ਕੋਈ ਨਹੀਂ ਹੈ। ਉਹ ਸਵਾਸ ਸਫਲ ਹੋ ਜਾਵੇ ਜਿਹਦੇ ਦੁਆਰੇ ਗੁਰੂ ਦੇ ਜਾਪ ਦੀ ਪ੍ਰਾਪਤੀ ਹੋ ਜਾਵੇ। ਸਾਸ ਸਾਸ ਜਪ, ਸਾਸ ਸਾਸ ਹਰ ਨਾਮ ਜਪ, ਬਿਰਥਾ ਸਾਸ ਨ ਖੋਏ, ਕਿਆ ਜਾਨੋ ਕਿਆ ਅੰਤ ਕੋ, ਇਹੀ ਸਵਾਸ ਮਤ ਹੋਏ। ਕਹਿੰਦੇ ਹਰ ਸਵਾਸ ਦੇ ਨਾਲ ਗੁਰੂ ਗੁਰੂ ਦੇ ਜਾਪ ਨੂੰ ਜਪ। ਇਸ ਗੱਲ ਦੀ ਬਿਲਕੁਲ ਗਿਆਤਾ ਨਹੀਂ ਹੈ, ਸੋਝੀ ਨਹੀਂ ਹੈ ਵੀ ਅੰਤਲਾ ਸਵਾਸ ਕਿਧਰੇ ਹੋਈ ਨਾ ਹੋਵੇ। ਇਸ ਸਵਾਸ ਬਾਰੇ ਤੇ ਮੇਰੇ ਗੁਰੂ ਨੂੰ ਪਤਾ, ਪਰ ਸਤਿਗੁਰਾਂ ਨੇ ਸੋਝੀ ਜਿੱਤੀ ਹੈ। ਜਿਹੜੇ ਖਲੜੇ ਚੋਂ ਸਵਾਸ ਜਾ ਰਹੇ ਨੇ ਉਹਨਾਂ ਸਵਾਸਾਂ ਦੁਆਰੇ ਗੁਰੂ ਦੇ ਜਾਪ ਨੂੰ ਜਪਿਆ ਕਰ। ਸਵਾਸਾਂ ਨੂੰ ਸਫਲ ਕਰਨ ਵਾਸਤੇ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਪਾਵਨ ਫੁਰਮਾਣ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ। ਸੋਢੀ ਸੁਲਤਾਨ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਅੰਮ੍ਰਿਤ ਬਚਨਾਂ ਦੀ ਦਾਤ ਪ੍ਰਾਪਤ ਹੋਈ ਹੈ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ, ਨਿਸਬਾਸੁਰ ਏਕ ਸਮਾਨ ਧਿਆਨ, ਸੋ ਨਾਮ ਸੁਣੇ ਸੁਤ ਭਾਨ ਡਰਿਓ, ਭਨਦਾਸ ਸੁਆਸ ਜੁਗਤਰ ਗੁਰੂ ਕੀ, ਪਾਰਸ ਭੇਟ ਪਰਸ ਕਰਿਓ, ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਧੰਨ ਗੁਰੂ ਰਾਮਦਾਸ ਮਹਾਰਾਜ ਜੀ। ਅੱਜ ਦੇ ਅੰਮ੍ਰਿਤ ਬਚਨ ਅਸ਼ਟਪਦੀਆਂ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਮੁੱਖ ਵਾਕ ਸਾਹਿਬ ਜੀ ਦੀ ਦਾਤ ਬਖਸ਼ੀ ਹੈ। ਆਓ ਅੱਜ ਦੇ ਅੰਮ੍ਰਿਤ ਬਚਨਾਂ ਨਾਲ ਖਾਲਸਾ ਜੀ ਸਾਂਝ ਕਰਨ ਦਾ

ਸਤ ਗੁਰ ਪ੍ਰਸਾਦ ਇੱਕ ਕੀ ਉਹ ਦੁੱਤੀ ਪਰਮੇਸ਼ਰ ਹੈ, ਉਹ ਅਹੰਕਾਰ ਸਾਰਿਆਂ ਦਾ ਪ੍ਰਕਾਸ਼ ਰੂਪ ਹੈ। ਕਰਨ ਕਾਰਨ ਪ੍ਰਭ ਇੱਕ ਹੈ, ਦੂਸਰ ਨਾ ਹੀ ਕੋਏ, ਨਾਨਕ ਤਿਸ ਬਲ ਹਾਰਨ ਜਲ ਥਲ ਮਹੀਅਲ ਸੋਏ। ਉਹ ਇੱਕ ਹੈ, ਜਲਾਂ ਵਿੱਚ ਵੀ ਹੈ, ਥਲਾਂ ਵਿੱਚ ਵੀ ਹੈ, ਆਕਾਸ਼ ਵਿੱਚ ਵੀ ਹੈ, ਧਰਤੀ ਵੀ ਹੈ, ਜਾਂ ਇਉਂ ਕਹਿ ਦਈਏ ਆਪੇ ਪੱਟੀ ਕਲਮ ਆਪ ਉਪਰ ਲੇਖ ਭੇ ਤੂੰ, ਇੱਕੋ ਕਹੀਏ ਨਾਨਕਾ ਦੂਜਾ ਕਾਹੇ ਕੂ। ਤੂੰ ਆਦ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵਡ ਅਵਰ ਨਾ ਕੋਈ, ਤੂੰ ਜੋਗਾ ਜੋਗਾ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਜਿਸ ਵੇਲੇ ਤੁਸੀਂ ਸੋਦਰ ਦਾ ਪਾਠ ਪੜ੍ਹਦੇ ਹੋ, ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਉਹਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਯੁੱਗ ਤੇ ਯੁੱਗ ਦੋ, ਚਾਰੇ ਯੁੱਗਾਂ ਦੇ ਵਿੱਚ ਸੱਤ ਯੁੱਗ ਦੁਆਪਰ, ਕਲਯੁੱਗ ਤ੍ਰੇਤਾ ਮਹਾਰਾਜ, ਚਾਰੇ ਯੁੱਗਾਂ ਵਿੱਚ ਕੇਵਲ ਇੱਕ ਆਪ। ਤੂੰ ਯੁੱਗ ਯੁੱਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਤੂੰ ਆਦ ਪੁਰਖ ਪਰੰਪਰ ਕਰਤਾ ਜੀ, ਤੁਧ ਜੀਵਡ ਅਵਰ ਨਾ ਕੋਈ, ਸਾਡੀ ਪਹੁੰਚ ਤੋਂ ਪਰੇ ਹੈ। ਹੇ ਇੱਕ ਕਰਨ ਵਾਲੇ ਪ੍ਰਮਾਤਮਾ, ਜੋ ਤੂੰ ਕਰਦਾ ਸੋ ਹੋ ਰਿਹਾ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ ਰੂਪ ਹੈ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀ ਹੈ ਜਿਣ ਚਿੱਤ, ਓਅੰਕਾਰ ਸਹਿਲ ਯੁਗ ਭਏ, ਓਅੰਕਾਰ ਬੇਦ ਨਿਰਮਏ, ਸਤ ਨਾਸ ਤੋਂ ਰਹਿਤ ਹੈ, ਗੁਰਚੇਤਨ ਹੈ, ਪ੍ਰਸਾਦ ਆਨੰਦ ਸਰੂਪ ਹੈ। ਗੁਰੂ ਨੂੰ ਮਿਲਣ ਕਰਕੇ ਗੁਰੂ ਸਵਾਰੀ ਸੰਗਤ ਜੀ ਹਮੇਸ਼ਾ ਹੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਜਿਸ ਵੇਲੇ ਕਥਾ ਦੀ ਸਮਾਪਤੀ ਹੋਈ ਤਾਂ ਆਪਾਂ ਅੰਮ੍ਰਿਤ ਬਚਨ ਪੜ੍ਹਨੇ ਨੇ, ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ। ਗੁਰੂ ਨੂੰ ਮਿਲਣ ਕਰਕੇ ਆਨੰਦ ਦੀ ਪ੍ਰਾਪਤੀ ਹੈ। ਬੇਨਤੀ ਹੈ ਸਤਿਗੁਰੂ ਮਹਾਰਾਜ ਕਿਰਪਾ

ਜਿਹੜਾ ਆਪ ਮਿਲਿਆ ਹੋਵੇ ਤੇ ਮੈਨੂੰ ਮਿਲਾ ਦੇਵੇ, ਮੈਂ ਆਪਾਂ ਵੀ ਉਹਨੂੰ ਦੇ ਦਿਆਂਗਾ, ਵੇਚ ਦਿਆਂਗਾ ਆਪਣੇ ਆਪ ਨੂੰ, ਉਹਦੇ ਤੋਂ ਕੁਰਬਾਨ ਕਰ ਦਿਆਂਗਾ। ਕੋਈ ਆਣ ਮਿਲਾਵੇ ਮੇਰਾ ਸਤਿਗੁਰ ਪੂਰਾ ਰਾਮ, ਹੋ ਮਨ ਤਨ ਦੇਵਾਂ ਤੇ ਸਕਾਟ ਸਰੀਰਾ ਰਾਮ, ਮੈਂ ਸਭ ਕੁਝ ਕੱਟ ਕੇ ਟੁਕੜੇ ਟੁਕੜੇ ਉਹਦੇ ਤੋਂ ਕੁਰਬਾਨ ਹੋ ਜਾਵਾਂ। ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹ ਬਕੋ ਸੁਭ ਰਸਣਾ ਦੀਜੈ ਪ੍ਰਾਣ ਅਕੋਰ, ਮੈਂ ਤਾਂ ਪ੍ਰਾਣਾਂ ਦੀ ਭੇਟਾ ਵੀ ਦੇ ਦਿਆਂ, ਮੈਨੂੰ ਉਹਦੇ ਨਾਲ ਮਿਲਾ ਦੇਵੇ। ਕੋਈ ਆਣ ਮਿਲਾਵੇ ਮੈਂ ਨੈਣੀ ਨੀਂਦ ਨਾ ਆਵੇ ਜੀਉ, ਭਾਵੇ ਆਨਣਾ ਪਾਣੀ ਮਿਲ ਮੇਰੇ ਪ੍ਰੀਤਮਾ ਜੀਉ, ਹਾਂ ਤੁਦ ਬਿਣ ਖਰੀ ਨਿਵਾਣੀ। ਕੋਈ ਮਿਲਾ ਦੇਵੇ, ਬਹੁਤ ਜਨਮ ਬਿਸ਼ਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ, ਆਸ ਲੱਗ ਜੀਵਾ ਚਿਰ ਭਇਓ ਦਰਸ਼ਨ ਦੇਖੇ। ਦਰਸ਼ਨ ਹਰ ਦੇਖਣ ਕਹਿ ਤਾਈ, ਅੰਦਰ ਤਾਂ ਗਏ ਕਿਸ ਵੇਲੇ ਉਹ ਘੜੀ ਪ੍ਰਾਪਤ ਹੋਵੇ ਜਿਸ ਵੇਲੇ ਮੈਨੂੰ ਸਤਿਗੁਰੂ ਜੀ ਦੇ ਦਰਸ਼ਨ ਦੀ ਦਾਰ ਪ੍ਰਾਪਤ ਹੋ ਜਾਣ। ਜਿਸ ਵੇਲੇ ਗੁਰੂ ਸੰਗਤ ਜੀ ਆਪਾਂ ਮਾਰੂ ਡੱਖਣਿਆਂ ਦੇ ਅੰਮ੍ਰਿਤ ਬਚਨ ਪੜ੍ਹਦੇ ਨੇ, ਮੇਰੇ ਗੁਰਦੇਵ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ, ਮਨ ਲੋਚੈ ਹਰ ਮਿਲਣ ਕਉ ਕਿਉਂ ਦਰਸ਼ਨ ਪਾਈਆ। ਮਨ ਲੋਚਦਾ ਹੈ, ਮਨ ਲੋਚਦਾ ਹੈ, ਮਨ ਤਰਸਦਾ ਹੈ, ਮਨ ਤਾਂਘਦਾ ਹੈ, ਮਨ ਦੀ ਇੱਛਾ ਹੈ ਮੇਰੇ ਪਿਆਰੇ ਦੇ ਦੀਦਾਰ ਕਿਵੇਂ ਹੋਣ, ਉਹ ਘੜੀ ਆ ਜਾਵੇ। ਮਨ ਲੋਚੈ ਹਰ ਮਿਲਣ ਕਉ ਕਿਉਂ ਦਰਸ਼ਨ ਪਾਈਆ, ਮੈਂ ਲੱਖ ਵੜੱਤੇ ਸਾਹਿਬਾ, ਵੜੱਤੇ ਤੋਂ ਭਾਵ ਖੱਟ ਰਹੇ ਨੇ, ਲੱਖਾਂ ਕਰੋੜਾਂ ਅਰਬਾਂ ਖਰਬਾਂ ਦੀ ਕਮਾਈ ਕਰ ਲਈ ਹੈ, ਅਗਰ ਜੇ ਮੈਨੂੰ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਜਾਵੇ, ਕਰਤਾਰ ਦੀ ਪ੍ਰਾਪਤੀ ਹੋ ਜਾਵੇ, ਥੋੜਾ ਜਿਹਾ ਮੈਨੂੰ ਉਹ ਆਵਾਜ਼ ਦੇ ਦੇਵੇ ਆ ਮੇਰੇ ਕੋਲ ਬੈਠ, ਮੈਂ ਲੱਖ ਵੜੱਤੇ ਸਾਹਿਬਾ ਜੇ ਬਿੰਦ ਕੀ ਝਮਕੋ, ਅੱਖ ਤਾਂ ਬਿੰਦ ਹੋ ਗਿਆ ਜੇ, ਬਸ ਇੰਨੀ ਬਾਤ ਹੈ, ਜੇ ਬਿੰਦ ਬੁਲਾਈਆ ਮੈਂ ਚਾਰੇ ਕੁੰਡਾਂ ਭਾਲੀਆਂ, ਤੁਦ ਜੇ ਵੜਨਾ ਸਾਈਆਂ, ਮੇਰੇ ਮਾਲਕਾ ਮੈਂ ਚਾਰੇ ਕੁੰਡਾਂ ਵੇਖੀਆਂ ਨੇ, ਚਾਰੇ ਪਾਸੇ ਗਿਆ, ਉੱਤਰ ਦੱਖਣ ਪੂਰਬ ਪੱਛਮ ਦਿਸ਼ਾ ਵੱਲੇ ਵੀ ਝਾਤ ਮਾਰੀ ਹੈ, ਪਰ ਤੁਹਾਡੇ ਵਰਗਾ ਮਾਲਕ ਕੋਈ ਨਹੀਂ ਹੈ। ਮੈਂ ਚਾਰੇ ਕੁੰਡਾਂ ਭਾਲੀਆਂ, ਤੁਦ ਜੇ ਵੜਨਾ ਸਾਈਆਂ, ਮੈਂ ਦੱਸਿਓ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਈਆ। ਉਹ ਰੱਬ ਦੇ ਪਿਆਰ ਵਾਲੀਓ ਰੂਹੋ ਬਖਸ਼ੋ, ਮੈਨੂੰ ਦੱਸ ਪਾਓ ਕਿਵੇਂ ਪਿਆਰੇ ਨੂੰ ਮਿਲੀਦਾ ਹੈ। ਤਾਂ ਫਿਰ ਉਹਨਾਂ ਦੀ ਆਵਾਜ਼ ਆਉਂਦੀ ਹੈ, ਜਵਾਬ ਆਉਂਦਾ ਹੈ, ਮਨ ਅਰਪਿਓ ਹੋ ਮੈਂ ਤਾਜੋ, ਇਤ ਪੰਥ ਜੁਲਾਈਆ, ਨਿਤ ਸੇਵਿਓ ਸਾਹਿਬ ਆਪਣਾ ਸਤਸੰਗ ਮਿਲਾਈਆ। ਸਾਧ ਸੰਗਤ ਵਿੱਚ ਆ ਕੇ ਦੀਦਾਰ ਨੇ ਦਰਸ਼ਨ ਹਰ ਦੇਖਣ ਕਹਿਤਾ ਈ, ਕਿਰਪਾ ਕਰੈ ਤਾਂ ਸਤਿਗੁਰ ਮਿਲੈ ਹਰ ਹਰ ਨਾਮ ਤਿਹਾਈ। ਜਦੋਂ ਸਤਿਗੁਰੂ ਜੀ ਕਿਰਪਾ ਕਰਦੇ ਨੇ, ਮਿਲਾਪ ਹੋ ਜਾਂਦਾ, ਫਿਰ ਪਿਆਰਾ ਗੁਰਸਿੱਖ ਮਾਈ ਭਾਈ ਸਤ ਸੰਗਤ ਨੇਮੀ ਪ੍ਰੇਮੀ ਹਰ ਹਰ ਨਾਮ ਤਿਹਾਈ, ਜੋ ਹਰੇ ਭਰੇ ਕਰਨ ਵਾਲਾ, ਹਰ ਜੋ ਹਰ ਵਿੱਚ ਮੌਜੂਦ ਹੈ, ਜਰੇ ਜਰੇ ਵਿੱਚ ਸਮਾਇਆ ਹੋਇਆ, ਨਾਮ ਤਿਹਾਈ ਉਸ ਦੇ ਨਾਮ ਨੂੰ ਜਪਦਾ ਧਿਆਉਂਦਾ, ਧਿਆਤਾ ਧੀ ਗਿਆਤਾ ਗੇ ਆਪਣੀ ਸੁਰਤ ਵਿੱਚ ਉਹਨੂੰ ਯਾਦ ਕਰਦਾ ਹੈ। ਸਾਹਿਬ ਜੀ ਕਿਰਪਾ ਕਰਦੇ, ਫਿਰ ਉਹ ਨਾਮ ਦੇ ਵਿੱਚ ਜੁੜ ਜਾਂਦਾ ਹੈ। ਰਹਾਉ ਜੇ ਸੁਖ ਦੇ ਤਾਂ ਤੁਜੈ ਅਰਾਧੀ, ਦੁੱਖ ਭੀ ਤੁਜੈ ਤਿਹਾਈ। ਸੋਢੀ ਸੁਲਤਾਨ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜੇ ਸੁੱਖ ਦਿੱਤੇ ਨੇ ਸਤਿਗੁਰੂ ਤੇ ਬਖਸ਼ਿਸ਼ ਇਹ ਕਰੋ, ਸੁੱਖਾਂ ਦੇ ਵਿੱਚ ਵੀ ਤੁਹਾਡੇ ਜਾਪ ਨੂੰ ਜਪਦੇ ਰਹੀਏ। ਜ਼ਿੰਦਗੀ ਦੇ ਮੋੜ ਚੱਲਦੇ ਰਹਿੰਦੇ ਨੇ, ਗ੍ਰਸਤ ਜੀਵਨ ਹੈ, ਕਦੇ ਸੁੱਖ ਹੈ ਕਦੇ ਦੁੱਖ ਹੈ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਸਦਾ ਸੁੱਖ ਨਹੀਂ ਰਹਿੰਦਾ ਤਾਂ ਸਦਾ ਦੁੱਖ ਵੀ ਨਹੀਂ ਰਹਿੰਦਾ। ਸੁੱਖ ਵਿੱਚ ਵੀ ਤੁਹਾਡੇ ਜਾਪ ਨੂੰ ਜਪਦੇ ਰਹੀਏ, ਅਗਰ ਸੁੱਖ ਚਲਾ ਜਾਵੇ ਦੁੱਖ ਦੀ ਘੜੀ ਆ ਜਾਵੇ ਤਾਂ ਗਰੀਬ ਨਿਵਾਜ ਭੀ ਤੁਜੈ ਧਿਆਈ, ਤਾਂ ਵੀ ਤਦੋਂ ਵੀ ਮੈਂ ਤੁਹਾਡੇ ਜਾਪ ਨੂੰ ਜਪਾਂ, ਸਤਨਾਮ ਸ਼੍ਰੀ ਵਾਹਿਗੁਰੂ। ਅੱਜ ਅਰਦਾਸ ਕਰਦੇ ਹੋ ਜਦੋਂ ਤੁਸੀਂ, ਉਹ ਬੀਬੀਆਂ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਟੁਕੜੇ ਟੁਕੜੇ ਕਰਵਾ ਕੇ ਗਲਾਂ ਚ ਹਾਰ ਪਵਾਲੇ ਨੇ, ਕਿੱਡਾ ਵੱਡਾ ਭਾਰੀ ਦੁੱਖ ਹੈ।
ਜਲਾਦ ਜਿਹੜਾ ਮੀਰ ਮਨੂ ਦੀ ਜੇਲ੍ਹ ਵਿੱਚੋਂ ਬੀਬੀ ਦੇ ਗੋਦ ਵਿੱਚੋਂ ਬੱਚਾ ਛੋਟਾ ਜਿਹਾ ਲੈਂਦਾ, ਦੁੱਧ ਚੁੰਘਦਾ ਬੱਚਾ, ਤੇ ਜਿਸ ਵੇਲੇ ਉਹਨੂੰ ਤਾਹ ਨੂੰ ਚੱਕ ਕੇ ਸੁੱਟਦਾ ਹੈ ਥੱਲੇ, ਨੇਜਾ ਕਰ ਦਿੰਦਾ ਹੈ, ਬਰਸ਼ਾ ਕਰ ਦਿੰਦਾ ਹੈ, ਉਸ ਨੇਜੇ ਦੇ ਵਿੱਚ ਧੁੰਨ ਦੇ ਲਾਗੋ ਪਰੋਇਆ ਜਾਂਦਾ, ਆਰ ਪਾਰ ਹੋ ਜਾਂਦਾ ਹੈ, ਤੇ ਉਸ ਬੀਬੀ ਭੈਣ ਮਾਂ ਦੇ ਮੂੰਹ ਚੋਂ ਨਿਕਲਦਾ ਹੈ ਸਤਨਾਮ ਸ਼੍ਰੀ। ਇਹ ਹੈ ਦੁੱਖ। ਦੁੱਖ ਵਿੱਚ ਵੀ ਉਹਨੂੰ ਭੁੱਲਿਆ ਨਹੀਂ ਹੈ, ਦੁੱਖ ਹੁੰਦਿਆਂ ਹੋਇਆ ਵੀ ਦੁੱਖ ਨੂੰ ਜਾਣਦਾ ਹੀ ਨਹੀਂ ਹੈ। ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ, ਦੁੱਖ ਜ਼ਰੂਰ ਹੈ, ਪਰ ਕਹਿੰਦਾ ਵੀ ਸਤਿਗੁਰੂ ਤੁਹਾਡੀ ਰਹਿਮਤ ਹੈ। ਉਸੇ ਦੁੱਖ ਵਿੱਚ ਕਹਿੰਦਾ ਹੈ ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ, ਇੱਕ ਹੀ ਇੱਕ ਹੈ ਨੇਤਾ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ। ਇਹਦੇ ਵਿੱਚ ਮੇਰਾ ਬੁਰਾ ਨਹੀਂ ਹੈ, ਮੇਰੇ ਗੁਰੂ ਨੇ ਮੇਰਾ ਭਲਾ ਕੀਤਾ ਹੈ। ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁੱਖ ਮਨਾਈ। ਹੇ ਗਰੀਬ ਨਿਵਾਸ ਸੱਚੇ ਪਾਤਸ਼ਾਹ, ਅਗਰ ਜੇ ਕਿਧਰੇ ਗਰੀਬੀ ਦੀ ਅਵਸਥਾ ਆ ਜਾਵੇ ਤੇ ਤਾਂ ਵੀ ਤੁਹਾਡੇ ਜਾਪ ਨੂੰ ਜਪਦੇ ਰਹੀਏ, ਉਹਦੇ ਵਿੱਚ ਵੀ ਰਾਜਿਆਂ ਵਾਲੀ ਅਵਸਥਾ ਬਣੀ ਰਹੇ, ਦੁੱਖ ਦੇ ਵਿੱਚ ਵੀ ਸੁੱਖ ਨੂੰ ਮਨਾਉਣਾ ਕਰੀਏ, ਵਾਹਿਗੁਰੂ ਇਹ ਕਿਰਪਾ ਕਰੋ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਣੀ ਆਪ ਜਲਾਈ। ਤਨ ਮਨ ਧਨ ਸਭ ਸੌਪੀ, ਗੁਰ ਕਾ ਹੁਕਮ ਮੰਨਿਐ ਪਾਈਐ। ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ। ਤੁਹਾਡੇ ਦਰ ਦਾ ਗੋਲਾ ਬਣ ਜਾਵਾਂ ਗਰੀਬ ਨਿਵਾਜ, ਸੰਗਤਾਂ ਦੀ ਟਹਿਲ ਵਿੱਚ ਲੱਗ ਜਾਵਾਂ, ਪੱਖਾ ਫੇਰਾਂ ਸੰਗਤਾਂ ਵਾਸਤੇ ਪਾਣੀ ਦੀ ਟਹਿਲ ਸੇਵਾ ਕਰਾਂ, ਜੋ ਮਿਲ ਜਾਵੇ ਸ਼ੋਸ ਛੱਕ ਕੇ ਤੁਹਾਡਾ ਸ਼ੁਕਰ ਕਰਾਂ। ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪੌੜੀ ਬੜੀ ਪਿਆਰੀ ਲਿਖੀ ਹੈ, ਕਹਿੰਦੇ ਇੰਦਰ ਪੁਰੀ ਲਖ ਰਾਜ ਨੀਰ ਭਰਾਵਣੀ, ਪੱਖਾ ਫੇਰੀ ਪਾਣੀ ਢੋਵਾਂ। ਇੰਦਰ ਪੁਰੀ ਲਖ ਰਾਜ ਨੀਰ ਭਰਾਵਣੀ, ਜਲ ਛਕਾ ਲੋੜਵੰਦਾਂ ਨੂੰ, ਪਿਆਸੇ ਨੂੰ ਪਾਣੀ ਛਕਾ, ਜਲ ਪਿਆ ਤੇ ਲੱਖਾਂ ਹੀ ਵਰੇ ਤੈਨੂੰ ਇੰਦਰ ਦਾ ਰਾਜ ਮਿਲ ਜਾਵੇਗਾ। ਇੰਦਰ ਪੁਰੀ ਲਖ ਰਾਜ ਨੀਰ ਭਰਾਵਣੀ, ਲੱਖ ਸੁਰਗ ਸਿਰ ਤਾਜ ਚੁੱਲ ਝੁਕਾਵਣੀ। ਪ੍ਰਾਤਨ ਸਮੇਂ ਅੰਦਰ ਚੁੱਲ੍ਹਿਆਂ ਦੇ ਵਿੱਚ ਅੱਗ ਬਾਲ ਕੇ, ਬਾਲਣ ਬਾਲ ਕੇ, ਜਿਵੇਂ ਭਾਈ ਮੰਝ ਲੱਕੜਾਂ ਲਿਆਇਆ ਕਰਦੇ ਸੀ, ਅੰਨ ਜਲ ਤਿਆਰ ਕੀਤਾ ਜਾਂਦਾ ਸੀ, ਕਹਿੰਦੇ ਇੰਨਾ ਕੁਝ ਪ੍ਰਾਪਤ ਹੋ ਜਾਂਦਾ ਹੈ। ਰਿੱਧ ਸਿੱਧ ਨਿੱਧ ਲੱਖ ਸਾਜ ਗਲਾ ਪਿਹਾਵਣੀ, ਗਲਾ ਨਾਮ ਹੁੰਦਾ ਆਟਾ। ਆਟਾ ਹੁਣ ਤੇ ਮਾਫ਼ ਕਰ ਦਿਓ, ਆਟਾ ਗੁੰਨ ਲੱਗਿਆ ਵੀ ਸਾਨੂੰ ਡਰ ਲੱਗ ਜਾਂਦਾ, ਜੇ ਕਿਧਰੇ ਹੱਥ ਨਾਲ ਲਿਬੜ ਜਾਣ ਆਟੇ ਦੇ ਨਾਲ। ਘਿਓ ਇੰਨਾ ਤੇਲ ਪਾਇਆ ਜਾਂਦਾ ਹੈ ਵੀ ਕਿਧਰੇ ਇਉਂ ਇਉਂ ਪ੍ਰਸ਼ਾਦੇ ਜਾਂਦੇ ਰਹਿਣ। ਕਹਿੰਦੇ ਜਿਹੜੇ ਹੱਥਾਂ ਦੇ ਨਾਲ ਆਟਾ ਗੁੰਨਦੇ ਨੇ, ਪੇੜੇ ਕਰਦੇ ਨੇ, ਗਲਾ ਪਿਹਾਵਣੀ, ਰਿਧੀਆਂ ਸਿੱਧੀਆਂ ਉਹਨਾਂ ਦੇ ਚਰਨੀ ਆ ਲੱਗ ਜਾਂਦੀਆਂ ਨੇ। ਪੱਖਾ ਫੇਰੀ ਪਾਣੀ ਢੋਵਾਂ, ਤੇ ਚੌਥਾ ਬੋਲ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਸਾਧ ਗਰੀਬ ਨਿਵਾਜ ਗਰੀਬੀ ਆਵਣੀ, ਅਣਹਦ ਸ਼ਬਦ ਅਗਾਧ ਬਾਣੀ ਗਾਵਣੀ। ਪੱਖਾ ਫੇਰ ਕੇ ਪਾਣੀ ਢੋ ਕੇ ਪ੍ਰਸ਼ਾਦੇ ਪਕਾ ਕੇ ਫਿਰ ਅੰਦਰ ਗਰੀਬੀ ਤੇ ਸੰਗਤ ਵਿੱਚ ਬੈਠ ਕੇ ਬਾਣੀ ਸੁਣਨੀ, ਇਹ ਸਭ ਤੋਂ ਵੱਡੀ ਘਾਲਣਾ ਹੈ। ਤੇਵੇਂ ਮਹਾਰਾਜ ਕਿਰਪਾ ਕਰਦੇ ਨੇ ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ। ਨਾਨਕ ਗਰੀਬ ਠਹਿ ਪਿਆ ਦੁਆਰਾ, ਹਰ ਮੇਲ ਲੈ ਹੋ ਵਡਿਆਈ। ਸਤਿਗੁਰੂ ਮੈਂ ਤੁਹਾਡੇ ਘਰ ਦਾ ਗਰੀਬ ਆ, ਤੁਹਾਡੇ ਦਰ ਤੇ ਆ ਕੇ ਢਹਿ ਪਿਆ ਹਾਂ, ਮੇਲ ਲਹਿਓ ਦਿਆਲ ਢਹਿ ਪਏ ਦੁਆਰਿਆ, ਰੱਖ ਲੇ ਵਹ ਦੀਨ ਦਿਆਲ ਪਰਮਤ ਬਹਾਰਿਆ, ਭਗਤ ਵਛਲ ਤੇਰਾ ਬਿਰਦ ਹਰ ਪਤਤ ਉਧਾਰਿਆ। ਹਾ ਹਾ ਪ੍ਰਭ ਰੱਖ ਲਿਓ, ਹਮ ਤੇ ਕਿਛੂ ਨਾ ਹੋਏ ਮੇਰੇ ਸਵਾਮੀ, ਕਰ ਕਿਰਪਾ ਆਪਣਾ ਨਾਮ ਦੇਹੋ। ਅਗਨ ਕੁਟੰਬ ਸਾਗਰ ਸੰਸਾਰ, ਭਰਮ ਮੋਹ ਅਗਿਆਨ ਅੰਧਾਰ, ਊਚ ਨੀਚ ਸੁਖ ਦੁਖ, ਧਰਾਪ ਸੁਨਾਹੀ ਤ੍ਰਿਸ਼ਨਾ ਭੂਖ, ਮਨ ਬਾਸਨਾ ਰਚ ਬਿਖੈ ਵਿਆਦ, ਪੰਚ ਦੂਤ ਸੰਗ ਮਹਾ ਅਸਾਦ, ਜੀ ਜਹਾਨ ਪ੍ਰਾਣ ਤਨ ਤੇਰਾ, ਨਾਨਕ ਜਾਣ ਸਦਾ ਹਰ ਨੇਰਾ। ਨਾਨਕ ਗਰੀਬ ਢਹਿ ਪਿਆ ਦੁਆਰ, ਹਰ ਮੇਲ ਲਹਿਓ
ਵਡਿਆਈ, ਇਹ ਵਡਿਆਈ ਆਪ ਜੀ ਦੀ ਹੈ। ਗਰੀਬ ਨਿਵਾਜ ਆਪਣੇ ਨਾਲ

ਸਾਰੀ ਧਰਤੀ ਬ੍ਰਹਿਮੰਡ ਦਾ ਗਮਨ ਕਰ ਲਈਏ, ਚੱਕਰ ਲਾ ਲਈਏ, ਤੁਹਾਡੇ ਵਰਗਾ ਨਹੀਂ। ਇਹ ਦਾਸ ਦੀ ਜਿਹਦੇ ਅੰਦਰ ਗਰੀਬੀ ਹੈ ਨਾਮ ਹੈ। ਅਗਰ ਤੁਸੀਂ ਕਹੋ ਮਹਾਰਾਜ ਨੇਤਰ ਕੱਢ ਕੇ, ਅੱਖੀਆਂ ਕੱਢ ਕੇ ਸਾਹਮਣੇ ਰੱਖਦੇ ਹਾਂ ਤਾਂ ਮਹਾਰਾਜ ਮੇਰੇ ਤੇ ਕਿਰਪਾ ਕਰ ਦਿਓ, ਤਾਂ ਵੀ ਸਸਤੀ ਬਾਤ ਹੈ। ਸਿਰ ਲਹੂ ਕੀ ਤੂੰਬੜੀ, ਹਰ ਹੀਰਨ ਕੀ ਖਾਣ, ਜੇ ਸਿਰ ਦਿੱਤਿਆਂ ਹਰਮਲ ਤੋ ਪੀ ਸਸਤਾ। ਜਾਣ ਕੋਈ ਸੌਦਾ ਮਹਿੰਗਾ ਨਹੀਂ ਹੈ। ਜੇ ਪਾਸ ਬਹਾਲੈ ਤਾਂ ਤੁਜੈ ਅਰਾਧੀ, ਜੇ ਮਾਰ ਕੱਢੈ ਪੀ ਤਿਹਾਈ। ਜੇ ਆਪਣੇ ਕੋਲ ਥਾਂ ਦੇ ਦੇਵੋ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਤਾਂ ਵੀ ਤੁਹਾਡੀ ਆਰਾਧਨਾ ਕਰਾਂ। ਅਗਰ ਸਤਿਗੁਰੂ ਜੀ ਜੇ ਤੁਸੀਂ ਕਿਧਰੇ ਟਹਿਲ ਸੇਵਾ ਵਿੱਚ ਲਾ ਦਿਓ, ਹੁਕਮ ਦੇ ਦਿਓ, ਮੇਰੇ ਅੰਦਰ ਗਿਲਾ ਸ਼ਿਕਵਾ ਪੈਦਾ ਨਾ ਹੋਵੇ, ਤਾਂ ਵੀ ਮੈਂ ਤੁਹਾਡੇ ਜਾਪ ਨੂੰ ਜਪਦਾ ਰਹਾਂ। ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦਾ ਤਾਂ ਛੋੜ ਨਾ ਜਾਈ। ਜੇ ਸਭ ਮਾਈ ਭਾਈ ਮਿਲ ਕੇ ਤੁਹਾਡੀ ਉਸਤਤ ਕਰਨ, ਮਹਾਰਾਜ ਇਹ ਤੁਹਾਡੀ ਉਪਮਾ ਹੈ। ਅਗਰ ਜੇ ਕੋਈ ਤੁਹਾਡੀ ਨਿੰਦਿਆ ਕਰੇ, ਕੁਝ ਐਸਾ ਬੋਲ ਬੋਲੇ, ਮੇਰੇ ਅੰਦਰ ਇਹੋ ਜਿਹੀ ਪ੍ਰਤੀਤ ਬਣੀ ਰਵੇ, ਮੈਂ ਤੁਹਾਡਾ ਦਰ ਛੱਡ ਕੇ ਕਿਧਰੇ ਨਾ ਜਾਵਾਂ। ਜੇ ਤੁਧ ਵੱਲ ਰਹੇ ਤਾਂ ਕੋਈ ਕਿਹੋ ਆਖੋ, ਤੁਧ ਵਿਸਰੇ ਮਰ ਜਾਈ। ਅਗਰ ਜੇ ਤੁਸੀਂ ਮੇਰੇ ਵੱਲ ਹੋ ਨਾ, ਮੈਨੂੰ ਕੁਝ ਵੀ ਕੋਈ ਕਵੇ ਮੈਨੂੰ ਪਰਵਾਹ ਨਹੀਂ ਹੈ। ਜਾਂ ਤੂੰ ਮੇਰਾ ਵੱਲ ਹੈ, ਮੇਰੇ ਪਾਸੇ ਹੈ, ਮੇਰੇ ਤਰਫ ਹੈ। ਵੱਲ ਦੇ ਅਰਥ ਬੜੇ ਕੀਤੇ ਨੇ, ਫਲਾਨੇ ਨੂੰ ਫਲਾਨੇ ਕੰਮ ਦਾ ਵੱਲ ਆ, ਜਾਂਚ ਆ। ਵੱਲ ਦੇ ਬਹੁਤ ਅਰਥ ਕੀਤੇ। ਵੱਲ ਉਹ ਵੀ ਤੁਸੀਂ ਕਹਿੰਦੇ ਹੋ ਜਿਹਨੂੰ ਕੱਦੂ ਲੱਗਦੇ ਨੇ, ਕਰੇਲੇ ਲੱਗਦੇ, ਉਹ ਵੀ ਤੇ ਵੱਲ ਹੀ ਹੈ ਨਾ। ਉਹ ਕੀ ਹੈ ਵੱਲ ਦੇ ਅਰਥ? ਵਿਦਵਾਨਾਂ ਨੇ ਅਨੇਕਾਂ ਕੀਤੇ, ਵੱਲ ਮੇਰੇ ਪਾਸੇ, ਮੇਰੇ ਤਰਫ ਹੈ, ਤਾਂ ਮੈਨੂੰ ਕਿਸੇ ਦੀ ਮੁਛੰਦਗੀ ਨਹੀਂ ਹੈ, ਮੈਨੂੰ ਕਿਸੇ ਦੀ ਪਰਵਾਹ ਨਹੀਂ ਹੈ। ਤੁਧ ਵਿਸਰੇ ਮਰ ਜਾਈ। ਹਾਂ, ਅਗਰ ਤੁਹਾਡਾ ਨਾਮ ਵਿਸਰ ਜਾਂਦਾ ਹੈ ਨਾ, ਫਿਰ ਮੇਰੀ ਆਤਮਕ ਮੌਤ ਆ ਜਾਂਦੀ ਹੈ। ਵਾਰ ਵਾਰ ਜਾਈ ਗੁਰ ਉਪਰ, ਪੈ ਪੈਰੀ ਸੰਤ ਮਨਾਈ। ਵਾਰ ਨੇ ਬਲਹਾਰ ਨੇ ਲੱਖ ਬਰੀਆ, ਨਮੋ ਨਾਮ ਸਾਹਿਬ ਕੋ ਪ੍ਰਾਣ ਅਧਰੀਆ। ਆਪਣੇ ਗੁਰੂ ਤੋਂ ਵਾਰ ਨੇ ਬਲਹਾਰ ਕੁਰਬਾਨ ਜਾਂਦੇ ਮਤ ਆ ਗਈ ਹੈ। ਜੇ ਸੋ ਚੰਦਾ ਉਗਵਾ ਹੈ, ਸੂਰਜ ਚੜੇ ਹਜ਼ਾਰ, ਇਹਤੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ। ਬਲਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ। ਕੋਈ ਦੇਰੀ ਨਹੀਂ ਲੱਗਦੀ, ਕਰਤ ਨਾ ਲਾਗੀ ਵਾਰ, ਰੱਬ ਦੇ ਪਿਆਰਿਆਂ ਦੇ ਚਰਨਾਂ ਤੇ ਸੀਸ ਰੱਖਦਿਆਂ। ਨਾਨਕ ਵਿਚਾਰਾ ਭਇਆ ਦੀਵਾਨਾ, ਹਰ ਤੋ ਦਰਸ਼ਨ ਕਹਿ ਤਾਈ। ਦੀਵਾਨਾ ਮਸਤਾਨਾ ਹੋ ਗਿਆ, ਮੈਂ ਵਿਚਾਰਾ ਨਾਨਕ ਕਾਦੇ ਵਾਸਤੇ, ਹਰ ਤੋ ਦਰਸ਼ਨ ਕਹਿ ਤਾਈ। ਹੇ ਹਰੀ ਪ੍ਰਮਾਤਮਾ ਸਤਿਗੁਰੂ ਜੀ, ਤੁਹਾਡੇ ਦਰਸ਼ਨਾਂ ਵਾਸਤੇ ਕੇਵਲ ਮੈਨੂੰ ਦੀਦਾਰ ਬਖਸ਼ੋ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਣਦਿਨ ਨੀਤ, ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਚੱਖੜ ਝਾਗੀ ਮੀਹੋ ਵਰਸੈ, ਭੀ ਗੁਰ ਦੇਖਣ ਜਾਏ। ਚੱਖੜ ਹੁੰਦਾ ਜੀ ਹਨੇਰੀ ਵਗਦੀ ਆ, ਬਾਹਲਾ ਜ਼ਿਆਦਾ ਹਨੇਰਾ ਆ, ਉਹਨੂੰ ਚੱਖੜ ਕਹਿੰਦੇ ਨੇ। ਮੀਂਹ ਪੈ ਰਿਹਾ, ਗੜੇ ਪੈ ਰਹੇ ਨੇ, ਪ੍ਰੇਮ ਐਸਾ ਸਿੱਖ ਮੰਜ਼ਲਾਂ ਮਾਰ ਕੇ ਗੁਰੂ ਦੇ ਦੀਦਾਰਾਂ ਨੂੰ ਆਉਂਦਾ ਹੈ। ਸਮੁੰਦ ਸਾਗਰ ਹੋਵੇ ਬੌਖਾਰਾ, ਗੁਰ ਸਿੱਖ ਲੰਘ ਗੁਰ ਪੈ ਜਾਈ। ਸਮੁੰਦਰ ਆ ਜਾਵੇ, ਯਹਿਰ ਵਿੱਚ ਆ ਜਾਵੇ, ਸਭ ਪਾਰ ਲੰਘ ਕੇ ਸਿੱਖ ਗੁਰੂ ਦੇ ਦੀਦਾਰ ਕਰਦਾ। ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਜਿਵੇਂ ਪ੍ਰਾਣੀ ਜਲ ਤੋਂ ਬਿਨਾਂ ਮਰ ਜਾਂਦਾ, ਅਗਰ ਸਿੱਖ ਨੂੰ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਮਰਨਾ ਹੁੰਦਾ। ਜਿਉ ਧਰਤੀ ਸੋਭ ਕਰੇ ਜਲ ਬਰਸੈ, ਤਿਉ ਸਿੱਖ ਗੁਰ ਮਿਲ ਬਿਗਸਾਈ। ਜਿਵੇਂ ਮੌਲੇ ਧਾਰ ਮੀਂਹ ਪੈਂਦਾ, ਧਰਤੀ ਹਰੀ ਭਰੀ ਹੋ ਜਾਂਦੀ। ਜੇ ਜਦੋਂ ਗੁਰੂ ਦਾ ਸਿੱਖ ਗੁਰੂ ਨਾਲ ਮਿਲਦਾ ਹੈ, ਫਿਰ ਉਹ ਹਰਿਆ ਭਰਿਆ ਹੋ ਜਾਂਦਾ, ਮਨ ਖਿੜਿਆ ਹਰਿਆ ਬਾਗ। ਸੇਵਕ ਕਾ ਹੋਏ ਸੇਵਕ ਵਰਤਾ, ਕਰ ਕਰ ਬਿਨੋ ਬਿਲਾਈ। ਮੈਂ ਦਾਸਾਂ ਦਾ ਦਾਸ ਹਾਂ, ਦਾਸਾਂ ਦਾ ਸੇਵਕ ਹਾਂ, ਬੇਨਤੀਆਂ ਕਰ ਕਰਕੇ ਬੁਲਾਉਂਦਾ ਹਾਂ। ਨਾਨਕ ਕੀ ਬੇਨੰਤੀ, ਹਰ ਪੈ ਗੁਰ ਮਿਲ ਗੁਰ ਸੁਖ ਪਾਈ। ਮੇਰੀ ਬੇਨੰਤੀ ਹੈ ਸੱਚੇ ਪਾਤਸ਼ਾਹ, ਗੁਰੂ ਮਿਲ ਜਾਵੇ, ਗੁਰੂ ਨੂੰ ਮਿਲ ਕਰਕੇ ਸੁੱਖ ਦੀ ਪ੍ਰਾਪਤੀ ਹੈ। ਤੂੰ ਆਪੇ ਗੁਰ ਚੇਲਾ ਹੈ, ਆਪੇ ਗੁਰ ਵਿੱਚ ਦੇ ਤੁਜੈ ਧਿਆਈ।
ਗੁਰੂ ਰੂਪ ਵੀ ਆਪ ਹੈ ਤੇ ਫਿਰ ਸਿੱਖ ਰੂਪ ਵੀ ਆਪ ਹੈ ਤੇ ਆਪ ਹੀ ਵਿੱਚ ਬੈਠ ਕੇ ਜਪਦਾ ਹੈ ਸਤਨਾਮ ਸ਼੍ਰੀ ਵਾਹਿਗੁਰੂ। ਜੋ ਤੁਧ ਸੇਵੈ ਸੋ ਤੂੰ ਹੈ ਹੋਵੈ ਤੁਧ ਸੇਵਕ ਪੈ ਜਰ ਖਾਏ। ਜਿਹੜੇ ਤੇਰਾ ਸਿਮਰਨ ਕਰਦੇ ਨੇ ਉਹ ਤੇਰਾ ਰੂਪ ਹੋ ਜਾਂਦੇ ਨੇ। ਫਿਰ ਉਹਨਾਂ ਸੇਵਕਾਂ ਦੀ ਪੱਤ ਰੱਖਦੇ ਹੋ, ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦੇਵਾਈ। ਤੁਹਾਡੇ ਬੰਦਗੀ ਦੇ ਭੰਡਾਰੇ ਭਰੇ ਪਾਏ ਨੇ, ਜਿਹਦੇ ਤੇ ਕਿਰਪਾ ਕਰਦੇ ਉਹਨੂੰ ਦਾਤ ਬਖਸ਼ਦੇ ਹੋ। ਜਿਸ ਤੋਂ ਦੇ ਸੋਈ ਜਨ ਪਾਏ ਹੋਰ ਨੇ ਫਲ ਸਭ ਚਤੁਰਾਏ। ਚਤੁਰਾਈਆਂ ਸਿਆਣਪਾਂ ਨੇ ਉਸ ਫਲ ਨੇ, ਜਿਹਨੂੰ ਤੁਸੀਂ ਬਖਸ਼ਿਸ਼ ਕਰਦੇ ਉਹਨੂੰ ਪ੍ਰਾਪਤੀ ਹੁੰਦੀ ਹੈ। ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਾਗਾਈ। ਮਨ ਕਰਕੇ, ਤਨ ਕਰਕੇ, ਸਰੀਰ ਕਰਕੇ ਸਿਮਰਿਆ, ਸੁੱਤਾ ਹੋਇਆ ਮਨ ਸਿਮਰਨ ਦੁਆਰੇ ਜਾਗ ਪੈਂਦਾ ਹੈ। ਇੱਕ ਦਾਨ ਮੰਗੈ ਨਾਨਕ ਵਿਚਾਰਾ ਹਰ ਦਾਸਨ ਦਾਸ ਕਰਾਈ। ਮੈਂ ਵਿਚਾਰਾ ਦਾਨ ਮੰਗਦਾ, ਜੇ ਦਾਨ ਮੈਨੂੰ ਦਾਸਾਂ ਦਾ ਦਾਸ ਬਣਾ ਦਿਓ, ਗਰੀਬੀ ਅੰਦਰ ਦੇ ਦਿਓ, ਨਿਮਰਤਾ ਦੇ ਦਿਓ। ਜੇ ਗੁਰ ਝਿੜਕੇ ਤਾਂ ਮੀਠਾ ਲਾਗੈ, ਜੇ ਬਖਸ਼ੇ ਤਾਂ ਗੁਰ ਵਡਿਆਈ। ਅਗਰ ਕਿਧਰੇ ਝਿੜਕ ਵੀ ਪੈ ਜਾਵੇ, ਜਿਵੇਂ ਧੰਨ ਗੁਰੂ ਅੰਗਦ ਦੇ ਮਹਾਰਾਜ ਨੇ ਅਮਰਦਾਸ ਮਹਾਰਾਜ ਨੂੰ ਕਿਹਾ ਸੀ, ਇਹ ਕਾਰਜ ਚੰਗਾ ਨਹੀਂ ਕੀਤਾ, ਮੀਂਹ ਪਵਾਇਆ ਜਾਂ ਜਦੋਂ ਤਪੇ ਦੀ ਹਾਲਾਤ ਬਦਲੇ ਸਨ, ਪਰ ਉਹਦੇ ਵਿੱਚ ਵੀ ਵਡਿਆਈ ਮਿਲੀ ਸੀ, ਤਾਂ ਵੀ ਆਨੰਦ ਬਣਿਆ ਸੀ। ਗੁਰਮੁਖ ਬੋਲੈ ਸੋ ਥਾਏ ਪਾਏ, ਮਨਮੁਖ ਕਿਛ ਥਾਏ ਨਾ ਪਾਈ। ਜੋ ਗੁਰਮੁਖ ਬੋਲਦੇ ਨੇ ਜਪਦੇ ਨੇ ਥਾਂ ਪੈ ਜਾਂਦਾ ਹੈ, ਮਨਮੁਖ ਦਰ ਤੇ ਕਬੂਲ ਨਹੀਂ ਹੁੰਦੇ। ਪਾਲਾ ਕੱਕਰ ਬਰਫ ਵਰਸੈ ਗੁਰ ਸਿੱਖ ਗੁਰ ਦੇਖਣ ਜਾਈ। ਪਾਲਾ ਕੱਕਰ ਬਰਫ ਪੈ ਰਹੀ ਹੈ, ਕੱਕਰ ਕੋਲਾ ਜੰਮ ਰਿਹਾ ਹੈ, ਦੰਦੋ ਡਿੱਕਾ ਵੱਜਦਾ, ਠੰਡ ਦਾ ਮੌਸਮ ਬਣਿਆ, ਸਿੱਖ ਗੁਰੂ ਦੇ ਕੋਲ ਜਾਂਦਾ। ਸਭ ਦਿਨ ਸਰਹਿਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਤਰਾਈ। ਦਿਨ ਰਾਤ ਗੁਰੂ ਗੁਰੂ ਨਜ਼ਰ ਆਉਂਦਾ ਹੈ, ਮੇਰੀਆਂ ਅੱਖੜੀਆਂ ਵਿੱਚ ਵੀ ਗੁਰੂ ਵਸਿਆ ਹੋਇਆ ਹੈ। ਅਨੇਕ ਉਪਾਵ ਕਰੀ ਗੁਰ ਕਾਰਨ ਗੁਰ ਭਾਵੈ ਸੋ ਥਾਏ ਪਾਈ। ਅਨੇਕਾਂ ਯਤਨ ਕੀਤੇ ਜਾਂਦੇ ਨੇ, ਜਿਹੜਾ ਪਾ ਜਾਂਦਾ ਹੈ ਗੁਰੂ ਦਰ ਤੇ ਉਹ ਫਿਰ ਪਰਮਾਨੀਕ ਹੋ ਜਾਂਦਾ। ਰਹਿਣ ਦਿਨ ਸੁਗੁਰ ਚਰਨ ਅਰਾਧੀ ਦਇਆ ਕਰੋ ਮੇਰੇ ਸਾਈ। ਦਿਨ ਰਾਤ ਤੁਹਾਡੇ ਚਰਨਾਂ ਨੂੰ ਤੁਹਾਡੇ ਜਾਪ ਨੂੰ ਜਪਦੇ ਹਾਂ, ਹੇ ਮੇਰੇ ਸਾਈ ਜੀ ਮੇਰੇ ਤੇ ਦਇਆ ਕਰੋ। ਨਾਨਕ ਕਾ ਜੀਓ ਪਿੰਡ ਗੁਰੂ ਹੈ ਗੁਰਮਿਲ ਤ੍ਰਿਪਤਾ ਗਾਈ। ਮੇਰਾ ਸਰੀਰ ਜੀ ਆਤਮਾ ਸਭ ਕੁਝ ਤੁਹਾਡਾ ਜੇ ਸਤਿਗੁਰੂ ਜੀ ਤੁਹਾਨੂੰ ਜਦੋਂ ਮਿਲ ਜਾਂਦਾ ਹਾਂ, ਆਪ ਜੀ ਦੀ ਜਦੋਂ ਪ੍ਰਾਪਤੀ ਹੋ ਜਾਂਦੀ ਹੈ, ਮੇਰੇ ਅੰਦਰ ਤ੍ਰਿਪਤੀ ਆ ਜਾਂਦੀ, ਮੈਂ ਰੱਜ ਜਾਂਦਾ। ਨਾਨਕ ਕਾ ਪ੍ਰਭ ਪੂਰ ਰਹੇ ਉਹ ਹੈ ਜਤ ਕਤ ਤਤ ਗੋ ਸਾਈ। ਅੰਤ ਵਿੱਚ ਮੇਰੇ ਸਹਿਬ ਸੋਢੀ ਸੁਲਤਾਨ ਕਿਰਪਾ ਕਰਦੇ, ਮੇਰਾ ਵਾਹਿਗੁਰੂ ਜਰੇ ਜਰੇ ਵਿੱਚ ਪਰਿਪੂਰਨ ਹੈ, ਜਿੱਧਰ ਜਿੱਧਰ ਵੇਖਦਾ ਇੱਧਰ ਉੱਧਰ ਸਭ ਥਾਵਾਂ ਤੇ ਉਹੀ ਨਜ਼ਰ ਆ ਰਿਹਾ। ਜਾਂ ਇਉਂ ਕਹਿ ਦਈਏ, ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਓਂਕਾਰ। ਬੇਅੰਤ ਭੁੱਲਾਂ ਦੀਆਂ ਮਾਫੀਆਂ, ਸਭ ਦੀ ਹਾਜ਼ਰੀ ਪ੍ਰਵਾਨ, ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਅਪ ਹੈ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆ ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋਤ ਤੁਧ ਵਸ

ਸਤਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਚਾਹੇ ਵਾਰਸ ਗੁਰਤੀ ਪਾਸ਼ਾ ਦਸਵੀਂ ਪ੍ਰਥਮ ਭਗਵਤੀ ਸਮਰਕਾ ਹੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦਪੁਰ ਤੇ ਅਮਰਦਾਸ ਰਾਮਦਾਸ ਫਿਰ ਸਹਾਏ ਅਰਜਨ ਹਰ ਗੋਬਿੰਦ ਸਿਮਰਨ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਉਹਨੇ ਲਿਆਵਾ ਚਾਹੇ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਦੇ ਪਿਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਰਦਾਰ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਗਰੀਬਨਵਾਸ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਡੀਆਂ ਜੱਪੀਆਂ ਚੱਪੀਆਂ ਜਿਹਨਾਂ ਨਾਮ ਜਪਿਆ ਵਣ ਛਕਿਆ ਦੇਈ ਚਲਾਈ ਤੇ ਵਾਹੀ ਦੇ ਕੇ ਡਿੱਟ ਕੀਤਾ ਤੇ ਨਾ ਪਿਆਰਿਆਂ ਸਤਿਆਰਿਆਂ ਦੀ ਇੱਕ ਮਾਈ ਦਾ ਧਿਆਨ ਦਰ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਖੜੀਆਂ ਤੇ ਚੜੇ ਆ ਰਹੇ ਨਾ ਚੜਾਏ ਗਏ ਗੁਰਦੁਆਰੇ ਸਿਆ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸੰਸਾਰ ਸੰਗ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਦਸਾਂ ਸਤ ਗੁਰਦੁਆਰਾਂ ਦਾ ਧਿਆਨ ਦਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕਿਰਤਾਵ ਹੈ ਜਿਤ ਆਮਰ ਕਾਸਰ ਕਾਸਰ ਸੁਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਸਰ ਚਰਿਆਏ ਦੇਖ ਦੇਖ ਕੀ ਫਤਿਹ ਬਿਰਦ ਕੀ ਪੈਜ ਪਤਗੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਗੁਰਬਾਨੀ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕੇ ਰੱਖੇ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਸ ਪੰਥੇ ਸਦਾ ਸ਼ਾਹੀ ਦਰਿਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਜੀ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਦੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਦੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਨਾਲ ਦਿਓ ਦੋਹੇ ਕਰ ਜੋੜ ਕਰਨ ਅਰਦਾਸ ਭਾਵੇ ਤਾੜੇ ਰਾਸ ਇਹ ਗਰੀਬ ਨਿਵਾਸ ਜੀ ਆਪ ਦੇ ਚਰਨ ਕਾਮਨਾ ਅਰਦਾਸ ਕੀਤੀ ਆਪ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਪਾਣ ਹੋਏ ਸੰਗਤਾਂ ਨੂੰ ਦਰਸ਼ਨ ਦਰ ਦੇ ਕੇ ਨਿਹੱਕ ਕਰ ਦਿਓ ਬੇਅੰਤ ਬਾਣੀਆਂ ਦੇ ਪਾਠ ਐਸ ਵੇ ਰਾਗੀ ਸਿੰਘਾਂ ਨੇ ਆਪਦੇ ਚਰਨਾਂ ਜਾਤ ਸਾਗੀ ਵਾਰ ਦੇ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਦੇ ਹੁਕਮਨਾਮੇ ਦੀ ਕਿਤਾਬ ਤਿਆਰ ਕੀਤੀ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਚ ਕੇ ਸੱਚ ਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦੇ ਨਿਸ਼ਾਨ ਦੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਮਿੱਤਰ ਬਾਣੀ ਚਾਰੀ ਬਲ ਬੁੱਧੀ ਬਖਸ਼ਿਸ਼ ਕਰੋ ਗਰੀਬ ਨਿਵਾਸ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪੁੱਤਰ ਕਰਾਮ ਸ਼ਾਹ ਜੀ ਦੇਗਾ ਤਿਆਰ ਕਰੇ ਹੱਥ ਤਾਰ ਆਪ ਦੀ ਭੋਗ ਲਾਓ ਸ਼ੀਰ ਪ੍ਰਸਾਦ ਸ਼ਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੇ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਪਦੇਹ ਰੱਖਿਆ ਬਖਸ਼ਿਸ਼ ਕਰੋ ਜੀ ਜੀ ਮਿਵਾ ਕਿਰਪਾ ਕਰੋ ਆਪ ਜੀ ਬਖਸ਼ੀਆਂ ਦਾਤਾ ਜੋ ਲੰਗਰਾਂ ਚੁੱਟ ਸਵਾਰੀਆਂ ਪ੍ਰਵਾਨ ਕਰਨੀ ਦਤਾ ਆਪਦੇ ਚਰਨਾਂ ਸੇਵਾ ਕਰਦੇ ਸਾਰੇ ਟਹਿਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚੱਡ ਕਰੋ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨ ਸੇਵਾ ਦੀ ਭਾਵਨਾ ਬਖਸ਼ਣ ਦੀ ਪਾਲਤਾ ਕਰੋ ਗਰੀਬ ਨਿਵਾਸ ਜੀ ਕਿਰਪਾ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਾਫ਼ ਸੰਗਤਾਂ ਜੀ ਆਜੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾ ਦਰ ਤੇ ਤਿਰ ਫੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਧੰਨ ਧੰਨ ਗੁਰੂ ਨੂੰ ਦਰਤਾਰ ਪਿਤਾ ਜੀ ਆਪਣੇ ਚੰਨ ਕਾਮਨਾ ਦਰਦਾਸ ਪਿਤਾ ਨੂੰ ਬਖਸ਼ਿਸ਼ ਜਾ ਦਰ ਕਰੋ ਸਰਦਾਰ ਦਿਲ ਨੂਰ ਕੌਰ ਤੇ ਜਨਮ ਦੇ ਦੀ ਖੁਸ਼ੀ ਪਰਿਵਾਰ ਨੂੰ ਦਤਾਰ ਆਪਣੇ ਚਰਨਾਂ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਲਕ ਹਾਲ ਦਤਾਰ ਪ੍ਰਵਾਨ ਕਰੋ ਬਖਸ਼ ਕਰਦੇ ਦਿਲ ਨੂਰ ਕੌਰ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਚਾਨਣ ਨਾ ਜੋੜੋ ਕੁਰਬਾਨੀ ਦਾ ਪਿਆਰ ਬਖਸ਼ੇ ਕਰਕੇ ਧਰਮ ਦੇਸ਼ ਕੌਮ ਦੇ ਆਗਿਆਕਾਰ ਬਖਸ਼ਿਸ਼ ਕਰਨਾ ਕਿਰਪਾ ਕਰ ਦਤਾਰ ਸਾਰੇ ਪਰਿਵਾਰ ਦੀ ਤੰਦਰੁਸਤੀ ਸੁੱਖ ਸ਼ਾਂਤੀ ਚਾਹੀਦੀ ਕਲਾ ਕਰਦੀ ਕਿਰਪਾ ਦਾ ਕਰੋ ਜੀ ਦਰ ਬਖਸ਼ਿਸ਼ ਕਰੋ ਆਪ ਦਰ ਕਰ ਸੇਵਾ ਦਾ ਬੱਚੀ ਸਿਮਰਨ ਕੌਰ ਮੈਂ ਵੀ ਆਪਣੀ ਪਹਿਲੀ ਕਮਾਈ ਨੂੰ ਸਫਲ ਕਰਦੇ ਹਾਂ ਬੇਅੰਤ ਮਾਲਕ ਹਾਲ ਦਤਾਰ ਪ੍ਰਵਾਨ ਕਰੋ ਬਖਸ਼ਿਸ਼ ਕਰਦੇ ਹਾਂ ਬੱਚੀ ਸਿਮਰਨ ਕੌਰ ਨੂੰ ਬਾਵੀ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਈ ਬਖਸ਼ੋ ਅਤੇ ਗੁਰਸਿੱਖੀ ਨਾਮ ਦਾਰ ਬਖਸ਼ਿਸ਼ਤਾ ਆਪਣੀ ਜਾਤ ਵੇਖੀ ਉੱਚੀ ਗਰੀਬ ਨਿਵਾਜ ਪੜੀਆਂ ਵਾਸਤੇ ਦਾਰਤਾ ਜੀ ਤਰੱਕੀ ਆਫਤਾ ਜ਼ਿੰਦਗੀ ਬਖਸ਼ ਕਰਨੀ ਕਿਰਪਾਲਤਾ ਕਰੋ।

ਬਖਸ਼ੇ ਨੇ। ਸੰਗਤ ਆਪ ਦੇ ਚਰਨਾਂ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ, ਗੁਰੂ ਘਰ ਸੇਵਾ ਸੰਗਤ ਹਰ ਸੰਗਤਾਂ ਮਾਇਆ ਪੇਟਾ ਕਰ ਚਰਨਾ ਪ੍ਰਵਾਨ ਕਰੋ, ਬਰਸ਼ਾ ਦੀਆਂ ਕਮਾਈਆਂ ਸਫਲ ਕਰੋ, ਕਾਰਜ ਵੱਧ ਮਦਦਾਰ ਸਾਫ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਮਰੱਥ ਪੂਰੀਆਂ ਕਰੋ ਜੀ, ਕਾਰ ਮਿਹਰ ਕਰੋ, ਦਸਦਿਆਂ ਦੀ ਆਪਣਾ ਆਦਰ ਰੱਖੋ, ਮਿਹਨਤ ਕਰੋ ਦਾਰ ਬਖਸ਼ਿਸ਼ ਕਰੋ, ਸੇਵਾ ਪ੍ਰਵਾਨ ਕਰੋ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ, ਵੇਦਰ ਹੁਕਮਨਾਮੀ ਬਖਸ਼ ਕਰਕੇ ਬਰਾਂ ਲੜੀ ਵਾਰਸਾਜ ਪਾਠ ਕਰਨ ਵਾਸਤੇ ਆਗ ਬਖਸ਼ੋ, ਰਹਿੰਦੇ ਘਰ ਸਵਾਰ ਕੇ ਚਰਨ ਧੰਨਵਾਦ ਬਣਾਓ, ਗਰੀਬ ਸ਼ੁੱਧ ਅਤੇ ਪਿੱਤਰ ਸੇਵਾ ਲੈਣ ਦੀ ਕਿਰਪਾ ਕਰਦਾ, ਸਹੀ ਪਿਆਰੇ ਮੇਰੇ ਜਿਹੜੇ ਆਪਣੇ ਆਪ ਦਾ ਨਾਮ ਚੱਲਦਾ ਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਾਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ ਗੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ, ਖੁਆਰ ਹੋਏ ਤਾਂ ਮਿਲੇਂਗੇ ਬਜੇ ਸ਼ਰਮ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾ, ਜੋ ਸ਼ਰਦਾ ਕਰ ਸੇਮ ਦੇ ਗੁਰੂ ਪਾਰ ਉਤਾਰਨ ਹਾ ਖੰਡਾ।

0: ਕਿਰਪਾ ਕਰੇ ਤਾਂ ਸਤਿਗੁਰ ਮੇਲਾ ਹੈ ਹਰ ਹਰ ਨਾਮ ਧਿਆਈ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਤਿਸੰਗ ਜੀ ਬਾਰੇ ਬਖਸ਼ਿਸ਼ ਕੀਤੀ ਆਪ ਸੰਗਤ ਨੇ ਬੜੀ ਸ਼ਰਧਾ ਭਾਵਨਾ ਸਹਿਤ ਪਿੱਤਰ ਗੁਰਬਾਣੀ ਆਸਾ ਕੀ ਵਾਰ ਦੇ ਸੰਪੂਰਨ ਕੀਤੇ ਸਰਵਣ ਕੀਤੇ ਨੇ ਪਰੰਤੂ ਅੱਜ ਹੁਕਮ ਨਵੀਂ ਕਥਾ ਵਿਚਾਰ ਵਿਦਵਾਰ ਵੀ ਨਾ ਤੋਂ ਸਰਵਣ ਕੀਤੀ ਹੈ। ਸਤਿਸੰਗ ਜੀ ਸਤਿਸੰਗਤਾਂ ਨੂੰ ਬੇਨਤੀ ਹੈ ਕਿ ਮਾਰੀ ਬਖਸ਼ਿਸ਼ ਹੋਈ ਹੈ ਆਪ ਸੰਗਤਾਂ ਇਸ ਤਰ੍ਹਾਂ ਹਰ ਰੋਜ਼ ਜ਼ਰੂਰ ਗੁਰੂ ਘਰ ਆਇਆ ਕਰੋ, ਹਾਜ਼ਰੀਆਂ ਭਰੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਮੱਥਾ ਟੇਕ ਕੇ ਅਰਦਾਸ ਕਰੋ ਅਤੇ ਜਿੰਨੀ ਦੇਰ ਤੱਕ ਚਾਹੋ ਸਤਿਸੰਗ ਜੀ ਕਿ ਮਾਰਾ ਨਿੱਘੀ ਕੋਠੀ ਬੈਠ ਕੇ ਕਥਾ ਕੀ ਦਰਬਾਰ ਸਰਵਣ ਕਰ ਸਕਦੇ ਹੋ। ਸੋ ਸਤਿਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਹੁਣ ਭਾਈ ਸਾਹਿਬ ਜਿਹੜੀ ਵਾਰ ਸਿਆਜ ਪਾਠ ਕਰਨਗੇ ਸੀ 10 ਵਜੇ ਤੱਕ ਸਭ ਸੰਗਤਾਂ ਨੇ ਸ਼ਰਧਾ ਭਾਵਨਾ ਸਿਰ ਬੜੇ ਪਿਆਰ ਨਾਲ ਬਹਿ ਕੇ ਸਰਵਣ ਕਰਨਾ ਹੈ। ਬਾਕੀ ਸਤਿਸੰਗ ਜੀ ਆਪ ਸੰਗਤਾਂ ਨੂੰ ਪਤਾ ਹੈ ਕਿ ਨਾਰਥ ਹਾਰ ਸਾਊਥ ਹਾਰ ਜੋ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਬੇਅੰਤ ਖਰਚਾ ਆ ਰਿਹਾ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਬੇਅੰਤ ਪਰਿਵਾਰਾਂ ਨੇ ਆਪਣਾ ਦਸਵੰਧ ਸਫਲ ਕਰਦੇ ਹਾਂ, ਬੇਅੰਤ ਮੈਂ ਆਪਦੇ ਚਰਨਾਂ 'ਚ ਭੇਟਾ ਕੀਤੀ, ਗੁਰੂ ਸਾਹਿਬ ਦੇ ਚਰਨਾਂ 'ਚ ਭੇਟਾ ਕੀਤੀ ਹੈ। ਸੋ ਵਟਪਾਗੀ ਹਨ ਸਤਿਸੰਗ ਜੀ ਜਿਨ੍ਹਾਂ ਜਿਨ੍ਹਾਂ ਨੇ ਅੱਜ ਤੱਕ ਆਪਣਾ ਦਸਵੰਧ ਸਫਲ ਨਹੀਂ ਕੀਤਾ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਮਹਾਰਾਜ ਚਰਨਾਂ 'ਚ ਮੈਂ ਭੇਟਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਆਪਣੀ ਜੋ ਕਮਾਈ ਹੈ ਇਸ ਨੂੰ ਸਫਲ ਕਰਨ ਦੀ ਕਿਰਪਾਲਤਾ ਕਰੋ। ਸਤਿਸੰਗਤ ਜੀ ਜੋ ਕਲਾਂ ਵਿੱਚ ਬੈਠ ਕੇ ਸੰਗਤਾਂ ਸਹਿਜ ਪਾਠ ਕਰ ਰਹੀਆਂ ਨੇ ਸੋ ਵਟਪਾਗੇ ਹੋ, ਸਾਰੀ ਸੰਗਤਾਂ ਨੂੰ ਬੇਨਤੀ ਹੈ ਸਤਿਸੰਗਤ ਜੀ ਤੁਸੀਂ ਜ਼ਰੂਰ ਭਾਈ ਰਜਿੰਦਰ ਸਿੰਘ ਜੀ ਸਾਹਿਬ ਸਾਹਿਬ ਨਾਲ ਸੰਬੰਧ ਕਰਕੇ ਉਹਨਾਂ ਨਾਲ ਆਪਣਾ ਸਾਰਾ ਪ੍ਰੋਗਰਾਮ ਜਿਹੜਾ ਉਹ ਸਾਂਝਾ ਕਰੋ ਤਾਂ ਕਿ ਸਾਰੇ ਜੋ ਸਹਿਜ ਪਾਠ ਨੇ ਇਹਨਾਂ ਨੂੰ ਇੱਕ ਲੜੀ ਵਿੱਚ ਪਰੋ ਕੇ ਵੱਖ ਸਿਰ ਇਹਨਾਂ ਦੇ ਭੋਗ ਪਾਇਆ ਜਾ ਸਕਣ। ਭਾਈ ਸਰਾਂ ਦਾ ਟੈਲੀਫੋਨ ਨੰਬਰ ਹੈ 4087124145। ਸੋ ਸਤਿਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ 16 ਜੁਲਾਈ ਨੂੰ ਹੈ ਸੰਗਰਾਂਦ ਸਾਵਣ ਦੇ ਮਹੀਨੇ ਦੀ। ਸੋ ਸਤਿਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਸ਼ਹੀਦੀ ਦਿਨ ਹੈ ਭਾਈ ਤਾਰੂ ਸਿੰਘ ਜੀ ਦਾ, ਜਿਨ੍ਹਾਂ ਨੇ ਸਾਡੇ ਵਾਸਤੇ ਇਹਨਾਂ ਕੇਸਾਂ ਦੀ ਬੇਦਬੀ ਰੋਕਣ ਵਾਸਤੇ ਇਹਨਾਂ ਦੀ ਚੜ੍ਹਦੀ ਕਲਾ ਵਾਸਤੇ ਰੱਖਿਆ ਵਾਸਤੇ ਆਪਣਾ ਸੀਸ ਕੁਰਬਾਨ ਕੀਤਾ ਸੀ, ਅਸੀਂ ਉਹਨਾਂ ਨੂੰ ਜ਼ਰੂਰ ਯਾਦ ਕਰੀਏ। ਸਤਿਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਆਪ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। 13 ਜੁਲਾਈ ਤੋਂ ਲੈ ਕੇ 17 ਤੱਕ ਬੱਚਿਆਂ ਦਾ ਫ੍ਰੀ ਗੁਰਮਤ ਕੈਂਪ ਚੱਲ ਰਿਹਾ, ਜਿਸ ਵਿੱਚ ਬੱਚਿਆਂ ਦੀ ਉਮਰ ਜਿਹੜੀ ਹੈ ਹੋਏਗੀ 6 ਤੋਂ ਲੈ ਕੇ 15 ਸਾਲ ਤੱਕ। ਬੱਚਿਆਂ ਦੀ ਆਯੂ 6 ਤੋਂ ਲੈ ਕੇ 15 ਸਾਲ ਤੱਕ ਹੋਣੀ ਚਾਹੀਦੀ ਹੈ। ਤੋ ਆਪਣੇ ਬੱਚਿਆਂ ਨੂੰ ਜ਼ਰੂਰ ਲਿਆ ਕੇ ਜਿਹੜਾ ਫ੍ਰੀ ਗੁਰਮਤ ਕੈਂਪ ਚੱਲਣਾ ਹੈ ਉਹਦੇ ਵਿੱਚ ਦਾਖਲ ਕਰਵਾ ਕੇ ਬੱਚਿਆਂ ਦੀ ਆਉਣ ਵਾਲੀ ਜ਼ਿੰਦਗੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ। ਸਤਿਸੰਗ ਜੀ 24 ਜੁਲਾਈ ਨੂੰ ਹੈ ਮੀਰੀ ਪੀਰੀ ਦਿਵਸ, ਪਾਤਸ਼ਾਹ ਉਸ ਸਮੇਂ ਜੋ ਸਿੱਖਾਂ ਦੇ ਚੁਪਟ ਪੀ ਤੇ ਜ਼ੁਲਮ ਹੁੰਦੇ ਸਨ ਇਸ ਦਾ ਮੁਕਾਬਲਾ ਕਰਨ ਵਾਸਤੇ ਸਾਹਿਬ ਸ੍ਰੀ ਹਰਿਮੰਦਰ ਸੱਚੇ ਪਾਤਸ਼ਾਹ ਜੀ ਨੇ ਮੀਰੀ ਦੇ ਪੀਰੀ ਦੋ ਦਰਬਾਰਾਂ ਪਹਿਨ ਕੇ ਉਹਨਾਂ ਦਾ ਆਲਮਾਂ ਦਾ ਟਾਕਰਾ ਕਰਕੇ ਉਹਨਾਂ ਨੂੰ ਫਿਰ ਦੱਸਿਆ ਕਿ ਤੁਸੀਂ ਕੀ ਕਰ ਰਹੇ ਹੋ ਅਤੇ ਉਸ ਦਾ ਜਵਾਬ ਕੀ ਹੈ। ਸਤਿਸੰਗ ਜੀ ਉਸਨੇ ਜ਼ਰੂਰ ਆਉਣਾ। ਸੋ 7 ਅਗਸਤ ਨੂੰ ਹੈ ਪ੍ਰਕਾਸ਼, ਸ੍ਰੀ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ। ਸਤਿਸੰਗ ਜੀ ਆਪ ਹਾਜ਼ਰੀਆਂ ਪੜ੍ਹ ਕੇ ਗੁਰੂ ਸਾਹਿਬ ਦੀਆਂ ਬੱਚੀਆਂ ਧੰਨਵਾਦ ਕਰੀਏ। ਤੋ ਆਓ ਸਤਿਸੰਗ ਜੀ ਹੁਣ ਪਾਸੇ ਤਿਆਰ ਨੇ, ਉਹ ਸਾਹਿਬ ਰਮ ਕਰਨਗੇ, ਸਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੀ ਹਾਂ ਜੋ ਸਤਿਗੁਰਾਂ ਦੀ ਰਹਿਮਤ ਸੰਗਤ ਦਾ ਸੁਭਾਗ ਪ੍ਰਾਪਤ ਹੋਇਆ ਹੈ। ਆਓ ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 625 ਤੋਂ ਆਪਾਂ ਸ੍ਰੀ ਸਹਿਜ ਪਾਠ ਅੱਗੇ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਜੋ ਸੰਗਤਾਂ ਨਾਲ ਜੁੜਦੀਆਂ ਹਨ, ਆਪ ਜੀਆਂ ਨੇ ਤਵੱਜੋ ਬਖਸ਼ਿਸ਼ ਕਰਨੀ ਹੈ ਜੀ, ਗੁਰੂ ਕਿਰਪਾ ਕਰੇ। ਆਓ 625 ਅੰਗ ਤੋਂ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ, ਸਿਮਰ ਸਿਮਰ ਪ੍ਰਭ ਭਏ ਆਨੰਦਾ। ਦੁੱਖ ਕਲੇਸ਼ ਸਭ ਨਾਠੇ, ਗੁਣ ਗਾਵਤ ਧਿਆਵਤ ਪ੍ਰਭ ਆਪਣਾ। ਕਾਰਜ ਸਗਲੇ ਸਾਂਢੇ, ਜਗ ਜੀਵਨ ਨਾਮ ਤੁਮਾਰਾ। ਗੁਰਪੂਰੇ ਦੀਓ ਉਪਦੇਸਾ, ਜਪ ਭਉ ਚਲ ਪਾਰ ਉਤਾਰਾ। ਰਹਾਉ ਤੂੰ ਹੈ ਮੰਤਰੀ, ਸੁਨਹਿ ਪ੍ਰਭ ਤੂੰ ਹੈ, ਸਭ ਕਿਛ ਕਰਨੈ ਹਾਰਾ। ਤੂੰ ਆਪੇ ਦਾਤਾ ਆਪੇ ਭੁਗਤਾ, ਕਿਆ ਇਹੋ ਜੰਤ ਵਿਚਾਰ।

सर्व फला पुन पाया सोरठ महला पंजवा घर तीजा दुपदे

ਨਾ ਸਭ ਕੁਸ਼ਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸੋਰਠ ਮਹੱਲਾ ਪੰਜਵਾਂ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਇ ਵਸਾਇਆ ਸੁਖ ਸਾਗਰ ਗੁਰ ਪਾਇਆ ਤਾ ਸਹਸਾ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰ ਪੂਰੇ ਤੇ ਪਾਈ ਰਹਾਉ ਪ੍ਰਭ ਕੀ ਅਕਥ ਕਹਾਣੀ ਜਨ ਬੋਲਹਿ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ ਸੋਰਠ ਮਹੱਲਾ ਪੰਜਵਾਂ ਆਗੈ ਸੁਖ ਗੁਰ ਦੀਆ ਪਾਛੈ ਕੁਸ਼ਲ ਖੇਮ ਗੁਰ ਕੀਆ ਸਰਬ ਨਿਧਾਨ ਸੁਖ ਪਾਇਆ ਗੁਰ ਆਪਣਾ ਹਿਰਦੈ ਧਿਆਇਆ ਆਪਣੇ ਸਤਿਗੁਰ ਕੀ ਵਡਿਆਈ ਮਨ ਇੱਛੇ ਫਲ ਪਾਈ ਸੰਤਹੁ ਦਿਨ ਦਿਨ ਚੜ੍ਹੈ ਸੁਵਾਈ ਰਹਾਉ ਜੀ ਜੰਤ ਸਭ ਭਏ ਦਿਆਲਾ ਪ੍ਰਭ ਆਪਣੇ ਕਰ ਦੀਨੇ ਸਹਿਜ ਸੁਭਾਏ ਮਿਲੇ ਗੋਪਾਲਾ ਨਾਨਕ ਸਾਚ ਪਤੀਨੇ ਸੋਰਠ ਮਹੱਲਾ ਪੰਜਵਾਂ ਗੁਰ ਕਾ

ਕਰਿਆ ਅਨੰਦ ਕਰੋ ਪਿਤ ਮਾਤਾ ਪਰਮੇਸ਼ਰ ਜੀ ਕਾ ਦਾਤਾ ਸੁਭ ਚਿਤਵਨ ਦਾਸ ਤੁਮਾਰੇ ਰੱਖੈ ਪੈਜ ਦਾਸ ਆਪਣੇ ਕੀ ਕਾਰਜ ਆਪ ਸਵਾਰੇ ਰਹਾਉ ਮੇਰਾ ਪ੍ਰਭ ਪਰ ਉਪਕਾਰੀ ਪੂਰਨ ਕਲ ਜਿਨ ਧਾਰੀ ਨਾਨਕ ਸਰਣੀ ਆਇਆ ਮਨ ਚਿੰਦਿਆ

ਮਾਨਾ ਅਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ ਰਹਾਉ ਤੁਰ ਕੀ ਬਾਣੀ ਆਈ ਤਿਨ ਸਗਲੀ

ਵਾਲਾ ਪ੍ਰਭ ਸਤਿਗੁਰ ਦੀਨ ਦਇਆਲਾ ਦਾਸ ਆਪਣੇ ਆਪ ਰਾਖੇ ਘਟ ਘਟ ਸ਼ਬਦ ਸੁਭਾਖੇ ਗੁਰ ਕੇ ਚਰਨ ਉਪਰ ਬਲ ਜਾਈ ਦਿਨ ਸਰੈਨ ਸਾਸ ਸਾਸ ਸੰਭਾਲੀ ਪੂਰਨ ਸਭਨੀ ਥਾਈ ਰਹਾਉ ਆਪ ਸਹਾਈ ਹੁਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ

ਉਹ ਸਫਲ ਸਦਾ ਸੁਖਦਾਈ ਨਾਨਕ ਨਾਮ ਧਿਆਇਆ ਪੂਰਬ ਲਿਖਿਆ ਪਾਇਆ ਸੋਰਠ ਮਹੱਲਾ ਪੰਜਵਾਂ ਗੁਰਪੂਰਾ ਆਰਾਧੇ ਕਾਰਜ ਸਗਲੇ ਸਾਧੇ ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ ਸੰਤਹੋ ਰਾਮ ਜਪਤ ਸੁਖ ਪਾਇਆ ਸੰਤ ਅਸਥਾਨ ਬਸੇ ਸੁਖ ਸਹਿਜੇ ਸਗਲੇ ਦੁਖ ਮਿਟਾਇਆ ਰਹਾਉ ਗੁਰਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਭਾਣੀ ਨਾਨਕ ਦਾਸ ਵਖਾਣੀ ਨਿਰਮਲ ਅਕਥ ਕਹਾਣੀ ਸੋਰਠ ਮਹੱਲਾ ਪੰਜਵਾਂ ਭੁੱਖੇ ਖਾਵਤ ਲਾਜ ਨਾ ਆਵੈ ਤਿਉਂ ਹਰ ਜਨ ਹਰ ਗੁਣ ਗਾਵੈ ਆਪਣੇ ਕਾਜ ਕੋ ਕਿਉਂ ਅਲਕਾਈਐ ਜਿਤ ਸਿਮਰਨ ਦਰਗਹਿ ਮੁਖ ਊਜਲ।

ਸਤਿਨਾਮ। ਸੁਖ ਸ਼ਾਂਤ ਘਰ ਆਇਆ, ਨਿੰਦਕ ਕਹਿ ਮੁਖ ਛਾਇਆ, ਪੂਰੈ ਗੁਰ ਪਹਿਰਾਇਆ, ਬਿਨਸੇ ਦੁੱਖ ਸੁਭਾਇਆ। ਸੰਤੋ ਸਾਚੇ ਕੀ ਵਡਿਆਈ, ਜਿਨ ਅਚਰਜ ਸੋਭ ਬਣਾਈ। ਰਹਾਉ ਬੋਲੇ ਸਾਹਿਬ ਕਹਿ ਭਾਣੈ, ਦਾਸ ਬਾਣੀ ਬ੍ਰਹਮ ਵਖਾਣੈ। ਨਾਨਕ ਪ੍ਰਭ ਸੁਖਦਾਈ, ਜਿਨ ਪੂਰੀ ਬਣਤ ਬਣਾਈ। ਸੋਰਠ ਮਹੱਲਾ ਪੰਜਵਾਂ, ਪ੍ਰਭ ਆਪਣਾ ਹਿਰਦੈ ਧਿਆਏ, ਘਰ ਸਹੀ ਸਲਾਮਤ ਆਏ। ਸੰਤੋਖ ਭਇਆ ਸੰਸਾਰੇ, ਗੁਰ ਪੂਰੈ ਲੈ ਤਾਰੇ। ਸੰਤੋ ਪ੍ਰਭ ਮੇਰਾ ਸਦਾ ਦਿਆਲਾ, ਆਪਣੇ ਭਗਤ ਕੀ ਗਣਤ ਨ ਗਣਈ। ਰਾਖੈ ਬਾਲ ਗੋਪਾਲਾ, ਰਹਾਉ ਹਰ ਨਾਮ ਹਿਰਦੈ ਪੁਰ ਧਾਰੇ। ਤਿਨ ਸਭੇ

ਜਾਈ ਹਉ ਕੁਰਬਾਨ ਜਾਈ ਤੇਰੇ ਨਾਵੈ ਜਿਸਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ ਰਹਾਉ ਤੂੰ ਭਾਰੂ ਸੁਆਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ।

ਬਣਾਈ, ਫਿਰ ਡੋਲਤ ਕਤਹੁ ਨਾਹੀ। ਸਾਚੇ ਸਾਹਿਬ ਸਿਉ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ। ਰਹਾਉ ਸਭ ਜੀ ਤੇਰੇ ਦਇਆਲਾ, ਆਪਣੇ ਭਗਤ ਕਰਹਿ ਪ੍ਰਤ

ਰਸਮ ਨਾ ਹਨ, ਇਹ ਬਿਦ ਬੇਦ ਬਤਾਵੈ। ਸੁਖ ਦੁਖ ਰਹਿਤ ਸਦਾ ਨਿਰਲੇਪੀ, ਜਾ ਕੋ ਕਹਿਤ ਗੁਸਾਈ, ਸੋ ਤੁਮ ਹੀ ਮਹਿ ਬਸੈ ਨਿਰੰਤਰ, ਨਾਨਕ ਦਰਪਨ ਨਿਆਈ। ਸੋਰਠ ਮਹੱਲਾ ਨੌਵਾਂ, ਮਾਈ ਮੈਂ ਕਿਹ ਬਿਦ ਲਖੋਂ ਗੁਸਾਈ, ਮਹਾ ਮੋਹ ਅਗਿਆਨ ਤਿਮਰ ਮੋ ਮਨ ਰਹਿਓ ਉਰਜਾਈ, ਮਹਾ ਮੋਹ ਅਗਿਆਨ ਤਿਮਰ ਮੋ ਮਨ ਰਹਿਓ ਉਰਜਾਈ ਰਹਾਉ। ਸਗਲ ਜਨਮ ਭਰਮ ਹੀ ਭਰਮ ਖੋਇਓ, ਨਹਿ ਅਸਥਿਰ ਮਤ ਪਾਈ, ਵਿਖਿਆ ਸਖਤ ਰਹਿਓ ਨਿਸ ਬਾਸੁਰ, ਨਹਿ ਛੂਟੀ ਅਦਮਾਈ। ਸਾਧ ਸੰਗ

ਸੈ ਨਾਹਨ ਤਿਹ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਿਹ ਨਰ ਕਉ ਕੀਨੀ ਇਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਸੋਰਠ ਮਹੱਲਾ ਨੌਵਾਂ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਂਦਿਓ ਕੋ ਕਾਹੂ ਕੋ ਨਾ ਹੀ ਰਹਾਉ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਕੇ ਰਹਿ ਬਿਪਤ ਪਰੀ ਸਭ ਹੀ ਸੰਗ ਛਾਟਤ ਕੋ ਨ ਆਵਤ ਨੇਰੈ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ

ਪਹਿਲਾ ਪਹਿਲਾ ਘਰ ਪਹਿਲਾ ਅਸ਼ਟਪਦੀਆ ਚੌਤੁਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਣ ਨਾ ਜਾਈ ਤ੍ਰਿਸ਼ਨਾ ਰਾਜ ਨਾ ਪਰ ਘਰ ਜਾਵਾ ਤ੍ਰਿਸ਼ਨਾ ਨਾਮ ਬੁਝਾਈ ਘਰ ਭੀਤਰ ਘਰ ਗੁਰੂ ਦੇਖਾ।

ਚੱਲੈ ਧਾਵਤ ਵਰ ਜਿਰਹਾਵੈ ਸਹਿਜੇ ਮਾਤਾ ਸਦਾ ਰੰਗ ਰਾਤਾ ਸਾਚੇ ਕੇ ਗੁਣ ਗਾਵੈ ਮਨੁਆ ਪਾਉਣ ਬਿੰਦ ਸੁਖ ਵਾਸੀ ਨਾਮ ਵਸੈ ਸੁਖ ਭਾਈ ਜਿਹਬਾ ਨੇਤਰ ਸਰੋਤ ਸਚ ਰਾਤੇ ਜਲ ਬੂਜੀ ਤਿਸ ਤੁਝ ਹੈ ਬੁਝਾਈ ਆਸ ਨਿਰਾਸ ਰਹਿ ਬੈਰਾਗੀ ਨਿਜ ਕਰ ਤਾੜੀ ਲਾਈ ਭਿਖਿਆ ਨਾਮ ਰਜੇ ਸੰਤੋਖੀ ਅੰਮ੍ਰਿਤ ਸਹਿਜ ਪਿਆਈ।

ਵੈਰਾਗੀ ਸਹਿਜ ਸੁਭਾਗੀ ਸਚ ਨਾਨਕ ਮਨ ਮਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾਂ ਪ੍ਰਤੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਘਰਾਂ ਵਿੱਚ ਸੁਭਾਇਮਾਨ ਹੋ ਕਰਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ, ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਪੜ੍ਹੀ ਸੁਣੀ ਬਾਣੀ ਦਾ ਭਾਵ ਸਤਿਗੁਰੂ ਜੀ ਸਮੂਹ ਪਰਿਵਾਰਾਂ ਨੂੰ ਬਖਸ਼ਿਸ਼ ਕਰਨ। ਅਗਾਧ ਗੋਦ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ, ਆਪ ਸੰਗਤ ਕਿਰਪਾਲੂ ਸਤਿਗੁਰੂ ਬਖਸ਼ਣ ਯੋਗ ਨੇ ਜੀ। ਭੁੱਲਾਂ ਨਾ ਚਿਤਾਰਦੇ ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਹੜਾ ਮਾਲਕ ਨੇ ਮਨੁੱਖਾ ਸਰੀਰ ਬਖਸ਼ਿਸ਼ ਕੀਤਾ ਹੈ ਨਾ, ਮਨੁੱਖ ਦੀ ਇਹ ਆਦਤ ਹੈ, ਇਹ ਫਿਤਰਤ ਹੈ, ਇਹ ਸੁਭਾਅ ਹੈ, ਇਸ ਸਰੀਰ ਨੂੰ ਸੋਹਣਾ ਬਣਾਉਣ ਦੇ ਲਈ, ਸੁੰਦਰ ਬਣਾਉਣ ਦੇ ਲਈ ਬਹੁਤ ਕੋਸ਼ਿਸ਼ਾਂ ਕਰਦਾ ਹੈ ਕਿ ਮੈਂ ਦੂਸਰੇ ਨੂੰ ਸੋਹਣਾ ਦਿਖਾਂ, ਮੈਂ ਦੂਸਰੇ ਨੂੰ ਚੰਗਾ ਲੱਗਾਂ। ਇਹ ਬਾਜ਼ਾਰਾਂ ਚੋਂ ਖਰੀਦ ਕੇ ਉਹਨਾਂ ਵਸਤੂਆਂ ਨੂੰ ਸੇਵਨ ਕਰਦਾ ਹੈ ਜਿਨ੍ਹਾਂ ਵਸਤੂਆਂ ਤੋਂ ਉਹਨੂੰ ਲੱਗਦਾ ਹੈ ਕਿ ਇਹ ਮੈਨੂੰ ਸੁੰਦਰ ਬਣਾ ਸਕਦੀਆਂ ਹਨ, ਮੇਰੇ ਸਰੀਰ ਨੂੰ ਸੁੰਦਰ ਬਣਾ ਸਕਦੀਆਂ ਹਨ, ਮੈਂ ਸੋਹਣਾ ਬਣ ਸਕਦਾ ਹੈ। ਸਤਿਗੁਰੂ ਜੀ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਕਿ ਇਸ ਨਾਸ਼ਵਾਨ ਸੰਸਾਰ ਨੂੰ, ਇਸ ਨਾਸ਼ਵਾਨ ਸਰੀਰ ਨੂੰ ਸੁੰਦਰ ਬਣਾਉਣ ਦੇ ਲਈ ਤੂੰ ਬਹੁਤ ਕੋਸ਼ਿਸ਼ਾਂ ਕਰ ਰਿਹਾ ਹੈ। ਇੱਥੇ ਮਿੱਟੀ ਹੈ, ਇੱਕ ਦਿਨ ਇਸਨੇ ਮਿੱਟੀ ਵਿੱਚ ਮਿਲ ਜਾਣਾ ਹੈ, ਕਿਉਂਕਿ ਇੱਥੇ ਕਿਸੇ ਨੂੰ ਨਹੀਂ ਪਤਾ ਕਿ ਮਾਲਕ ਨੇ ਅਗਲਾ ਸਵਾਸ ਦੇਣਾ ਹੈ ਕਿ ਨਹੀਂ ਦੇਣਾ। ਭਾਵੇਂ ਬਹੁਤ ਸਿਆਣਾ ਹੋ ਗਿਆ ਹੈ ਮਨੁੱਖ, ਬੜੀ ਤਰੱਕੀ ਕਰ ਲਈ ਹੈ, ਪਰ ਇਹ ਜਿਹੜੀ ਜੀਵਨ ਅਤੇ ਮੌਤ ਦੀ ਗੱਲ ਹੈ ਨਾ, ਇਹ ਸਿਰਫ ਤੇ ਸਿਰਫ ਉਸ ਪਰਿਪੂਰਨ ਪਰਮਾਤਮਾ ਦੇ ਹੱਥ ਹੈ। ਮਨੁੱਖ ਨੂੰ ਉੱਥੇ ਇਹ ਵੀ ਨਹੀਂ ਪਤਾ ਕਿ ਅਗਲਾ ਸਵਾਸ ਆਉਣਾ ਹੈ ਜਾਂ ਨਹੀਂ ਆਉਣਾ, ਇਹ ਡੋਰ ਵੀ ਉਸ ਮਾਲਕ ਦੇ ਹੱਥ ਹੈ। ਇਸ ਸਰੀਰ ਨੂੰ ਸੁੰਦਰ ਬਣਾਉਣ ਦੇ ਬੜੇ ਉਪਰਾਲੇ ਕੀਤੇ, ਬੜੇ ਯਤਨ ਕੀਤੇ, ਬੜੀਆਂ ਵਸਤੂਆਂ ਦਾ ਸੇਵਨ ਕੀਤਾ, ਪਰ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਕਦੇ ਇਸ ਮਨ ਨੂੰ ਵੀ ਸੁੰਦਰ ਬਣਾਉਣ ਦੀ ਕੋਸ਼ਿਸ਼ ਕੀਤੀ? ਜਿੰਨੀ ਕੋਸ਼ਿਸ਼ ਤੂੰ ਇਸ ਸਰੀਰ ਨੂੰ ਸੁੰਦਰ ਬਣਾਉਣ ਲਈ ਕਰ ਰਿਹਾ ਹੈ, ਕਦੇ ਆਪਣੇ ਮਨ ਨੂੰ ਵੀ ਸੁੰਦਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ? ਸੋਚਿਆ ਹੈ ਕਿ ਇਹ ਕਿਵੇਂ ਸੁੰਦਰ ਬਣਨਾ ਹੈ, ਕਿਉਂਕਿ ਮਨ ਤੇ ਨਾ ਬਾਜ਼ਾਰੀ ਵਸਤੂਆਂ ਨਾਲ ਸੁੰਦਰ ਨਹੀਂ ਬਣਨਾ, ਇਸ ਨੂੰ ਸੁੰਦਰ ਬਣਾਉਣ ਦੀ ਕਿਸ ਚੀਜ਼ ਦੀ ਜ਼ਰੂਰਤ ਹੈ? ਉਹ ਹੈ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗ ਲਈ, ਇਸ ਨੂੰ ਪ੍ਰਭੂ ਦੇ ਨਾਮ ਦੇ ਵਿੱਚ ਰੰਗਣਾ ਪਏਗਾ। ਇਸ ਮਨ ਨੂੰ ਸੁੰਦਰ ਬਣਾਉਣ ਲਈ ਇਹਨਾਂ ਦੁਨਿਆਵੀ ਵਸਤੂਆਂ ਦੀ, ਸੰਸਾਰਿਕ ਪਦਾਰਥਾਂ ਦੀ ਜ਼ਰੂਰਤ ਨਹੀਂ ਹੈ, ਇਸ ਮਨ ਨੂੰ ਸੁੰਦਰ ਬਣਾਉਣ ਦੇ ਲਈ ਪ੍ਰਭੂ ਦੇ ਨਾਮ ਦੀ ਜ਼ਰੂਰਤ ਹੈ, ਹਰੀ ਦੇ ਨਾਮ ਦੀ ਜ਼ਰੂਰਤ ਹੈ, ਗੁਰੂ ਦੇ ਸ਼ਬਦ ਦੀ ਜ਼ਰੂਰਤ ਹੈ। ਸ਼ਾਇਦ ਸਾਡਾ ਜ਼ੋਰ ਇਸ ਸਰੀਰ ਨੂੰ ਸੁੰਦਰ ਬਣਾਉਣ ਲਈ ਲੱਗਿਆ ਹੈ, ਮਨ ਵਾਲੇ ਪਾਸੇ ਕਿਸੇ ਦਾ ਧਿਆਨ ਨਹੀਂ, ਕਿਉਂਕਿ ਫੈਸਲਾ ਤੇ ਆਖਿਰ ਮਨ ਦਾ ਹੋਣਾ ਹੈ ਨਾ। ਸਰੀਰ ਤੇ ਮਿੱਟੀ ਹੈ, ਇਸਨੇ ਮਿੱਟੀ ਵਿੱਚ ਮਿਲ ਜਾਣਾ ਹੈ, ਇਸ ਦੀ ਕੋਈ ਵੈਲਿਊ ਨਹੀਂ, ਕੋਈ ਅਹਿਮੀਅਤ ਨਹੀਂ ਹੈ। ਆਓ ਗੁਰੂ ਪਿਆਰਿਓ, ਇਹ ਸਾਨੂੰ ਮਾਲਕ ਨੇ ਸਤਸੰਗਤ ਵੀ ਇਸੇ ਲਈ ਬਖਸ਼ਿਸ਼ ਕੀਤੀ ਹੈ ਕਿ ਇੱਥੇ ਆ ਕੇ ਸਾਨੂੰ ਪਤਾ ਲੱਗੇ ਇਹ ਮਨ ਸੁੰਦਰ ਕਿਵੇਂ ਬਣਨਾ ਹੈ, ਤੇ ਇਸ ਸੁੰਦਰ ਹੋਏ ਮਨ ਦੇ ਨਾਲ ਫਿਰ ਪ੍ਰਭੂ ਦਾ ਸਿਮਰਨ ਕਿਵੇਂ ਕਰਨਾ ਹੈ। ਸਾਰੇ ਗੁਰੂ ਕਿਰਪਾ, ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੈ ਰੰਗ ਰੀ, ਤਿਆਗ ਸਿਆਣਪ ਚਾਤਰੀ ਤੂੰ ਜਾਣ ਗੋਪਾਲੈ ਸਰ।

0: ਕੋਟ ਆਨ ਕੋਟ ਧੰਨਵਾਦ ਸਤਿਗੁਰੂ ਜੀ ਦਾ
1: ਬੋਲੇ ਸੋ ਨਿਹਾਲ
2: ਵਾਹਿਗੁਰੂ ਸਾਹਿਬ ਜੀਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਸਤਸੰਗੀ ਜਨੋ, ਵੱਡਿਆਂ ਭਾਗਾਂ ਵਾਲਿਆਂ, ਜੋ ਗੁਰੂ ਕੀ ਗੋਦ ਵਿੱਚ ਗੁਰੂ ਕੀ ਹਜ਼ੂਰੀ ਵਿੱਚ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ, ਸ਼ੁਕਰ ਹੈ ਦਾਤਾ ਜੀ ਦਾ, ਬਹੁਤ ਬਹੁਤ ਸ਼ੁਕਰਾਨਾ। ਤੇ ਨਾਲ ਹੀ ਅਰਦਾਸ ਵੀ ਹੈ ਕਿ ਦਾਤਾ ਜੀ ਕਿਰਪਾਲਤਾ ਕਰਨੀ, ਸਤਸੰਗਤ ਵਿੱਚ ਬੈਠਣ ਦਾ ਸਾਨੂੰ ਲਾਭ ਮਿਲ ਜਾਏ, ਗੁਰੂ ਕੀ ਮੱਤ ਸਾਨੂੰ ਸਮਝ ਆ ਜਾਏ, ਗੁਰੂ ਕੀ ਮੱਤ ਸਾਡੇ ਹਿਰਦੇ ਚ ਵਸ ਜਾਏ, ਦਾਤਾ ਇਹ ਦਇਆ ਕਰਨੀ, ਕਿਰਪਾਲਤਾ ਕਰਨੀ। ਸੰਧਿਆ ਵੇਲੇ ਦੇ ਦੀਵਾਨ ਆਰੰਭ ਹਨ। ਮੇਰੇ ਤੋਂ ਪਹਿਲਾਂ ਆਪ ਜੀ ਸਤਿਕਾਰਯੋਗ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਅਤੇ ਸਾਥੀਆਂ ਪਾਸੋਂ ਰਸਭਿੰਨੀ ਆਵਾਜ਼ ਦੇ ਵਿੱਚ ਇਲਾਹੀ ਬਾਣੀ ਕੀਰਤਨ ਸਰਵਣ ਕਰ ਰਹੇ ਸੀ। ਆਓ ਜੀ, ਹੁਣ ਸਮਾਂ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਵਿਚਾਰ ਚੱਲ ਰਹੀ ਹੈ। ਬਾਣੀ ਦਾ ਸਿਰਲੇਖ ਹੈ ਸ਼ਲੋਕ ਵਾਰਾਂ ਤੇ ਵਧੀਕ। ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਬਾਣੀ ਸ਼ਲੋਕ ਨੰਬਰ ਅੱਜ ਆਪਾਂ ਜੋ ਵਿਚਾਰ ਕਰਨੀ ਹੈ 16 ਨੰਬਰ ਸ਼ਲੋਕ ਤੇ 17 ਨੰਬਰ ਸ਼ਲੋਕ, ਜੋ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਪੰਨਾ ਨੰਬਰ 1422 ਤੇ ਅਤੇ 1423 ਤੇ ਸੁਸ਼ੋਭਿਤ ਹੈ। ਇਹ ਦੋਵੇਂ ਸ਼ਲੋਕ ਇੱਕੋ ਹੀ ਪ੍ਰਕਰਣ ਦੇ ਹੈ, ਸੇਵਾ ਦੇ, ਚਾਕਰੀ ਦੇ। ਚੌਥੇ ਪਾਤਸ਼ਾਹ ਜੀ ਬਚਨ ਕਰ ਰਹੇ ਹੈ, ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖਸਾਰ, ਨਦਰ ਕਰੇ ਜਿਸ ਆਪਣੀ ਤਿਸ ਲਾਏ ਹੇਤ ਪਿਆਰ। ਗੁਰ ਪੀਰਾਂ ਕੀ ਚਾਕਰੀ, ਚਾਕਰੀ ਦਾ ਮਤਲਬ ਸੇਵਾ। ਜੇ ਤਾਂ ਆਪਾਂ ਸਿੱਧੇ ਜਿਹੇ ਅਰਥ ਜਿਹੜੇ ਸਾਨੂੰ ਆਪਣੇ ਆਪ ਸਮਝ ਆਉਂਦੇ ਆ, ਗੁਰ ਲਿਖਿਆ ਹੋਇਆ ਤਾਂ ਅਸੀਂ ਕਹਿੰਦੇ ਵੀ ਗੁਰੂ ਦੀ ਸੇਵਾ, ਗੁਰੂ ਕੀ ਚਾਕਰੀ। ਪੀਰਾਂ ਦੀ ਲਿਖਿਆ ਤਾਂ ਅਸੀਂ ਕਹਾਂਗੇ ਪੀਰਾਂ ਦੀ ਚਾਕਰੀ। ਤੇ ਜਦੋਂ ਪੀਰਾਂ ਦੀ ਗੱਲ ਆਉਂਦੀ ਆ, ਵੈਸੇ ਤਾਂ ਗੁਰੂਆਂ ਦੀ ਗੱਲ ਵੀ, ਕਿਉਂਕਿ ਅੱਜ ਕੱਲ੍ਹ ਜਿਹੜੇ ਗੁਰੂ ਬਣੇ ਹੋਏ ਆ ਸਰੀਰਕ ਤੌਰ ਤੇ, ਜਿਹੜਾ ਵੀ ਕੋਈ ਧਾਰਮਿਕ ਬਾਣਾ ਪਾ ਲੈਂਦਾ ਕਿਸੇ ਵੀ ਧਰਮ ਚ ਹੋਵੇ, ਉਹਦੇ ਲਈ ਸ਼ਬਦ ਹੀ ਇੱਕੋ ਹੀ ਵਰਤਿਆ ਜਾਂਦਾ ਵੀ ਧਾਰਮਿਕ ਗੁਰੂ। ਕਈ ਵਾਰੀ ਤਾਂ ਇਸ ਤਰ੍ਹਾਂ ਵੀ ਹੁੰਦਾ ਵੀ ਇੱਕੋ ਹੀ ਦੇਵਤੇ ਨੂੰ ਆਰਾਧਣ ਵਾਲੇ ਪਤਾ ਨੀ ਕਿੰਨੇ ਕੁ ਹਜ਼ਾਰਾਂ ਗੁਰੂ ਬਣੇ ਬੈਠੇ ਆ। ਰੱਬ ਤਾਂ ਬਾਹਰ ਦੀ ਗੱਲ ਹੈ, ਦੇਵਤਿਆਂ ਨੂੰ ਆਰਾਧਣ ਵਾਲੇ ਪੀਰਾਂ ਦੀ ਗੱਲ ਕਰੀਏ ਤਾਂ ਇਸੇ ਤਰ੍ਹਾਂ ਜਿਹੜਾ ਵੀ ਕੋਈ ਧਾਰਮਿਕ ਬਾਣਾ ਪਾ ਕੇ ਥੋੜਾ ਜਿਹਾ ਇਸ ਪਾਸੇ ਤੁਰਦਾ, ਉਹ ਆਪ ਵੀ ਆਪਣੇ ਆਪ ਨੂੰ ਪੀਰ ਅਖਵਾਉਣ ਲੱਗ ਪੈਂਦਾ ਤੇ ਦੁਨੀਆਂ ਵਾਲੇ ਵੀ ਉਹਨੂੰ ਪੀਰ ਕਹਿਣਾ ਸ਼ੁਰੂ ਕਰ ਦਿੰਦੇ। ਅਲੱਗ ਅਲੱਗ ਧਰਮਾਂ ਦੀ ਇਹ ਗੱਲ ਹੈ, ਪਰ ਆਪਾਂ ਜਿਹੜੀ ਗੁਰੂ ਕੀ ਗੱਲ ਸਮਝਣੀ ਹੈ, ਗੁਰੂ ਕੀ ਬਾਣੀ ਸਮਝਣੀ ਹੈ, ਅਸਲ ਚ ਗੁਰ ਦਾ ਮਤਲਬ ਵੱਡਾ ਵੀ ਹੁੰਦਾ।
ਗੁਰ ਦਾ ਮਤਲਬ ਵੱਡਾ ਜਦੋਂ ਅਸੀਂ ਪੰਜਾਬ ਚ ਜਾਂ ਹਰਿਆਣੇ ਚ ਜਦੋਂ ਇਹਨਾਂ ਪੜ੍ਹਦੇ ਸੀ ਤਾਂ ਗੁਰੂ ਮਾਤਰਾ ਤੇ ਲਘੂ ਮਾਤਰਾ ਦੱਸੀਆਂ ਜਾਂਦੀਆਂ ਸੀ ਗੁਰੂ ਦਾ ਮਾਤਰਾ ਵੱਡੀ ਮਾਤਰਾ ਤੇ ਲਘੂ ਕਹਿੰਦੇ ਛੋਟੀ ਨੂੰ ਗੁਰੂ ਤੇ ਲਘੂ ਇੱਕ ਦੂਜੇ ਦੇ ਅਪੋਜਿਟ ਸ਼ਬਦ ਹੈ ਵੱਡਾ ਅਤੇ ਛੋਟਾ ਤੇ ਪੀਰਾਂ ਦਾ ਮਤਲਬ ਇੱਥੇ ਹੈ ਪ੍ਰਭੂ ਨੂੰ ਧਿਆਉਣ ਵਾਲੇ ਪੁਰਖ ਹੁਣ ਇਹਨੂੰ ਜੇ ਵੱਡੇ ਪੁਰਖ ਤੇ ਵੱਡੇ ਪੁਰਖ ਕਹਿਣਾ ਹੋਵੇ ਤਾਂ ਆਪਾਂ ਆਮ ਸ਼ਬਦ ਵਰਤਦੇ ਹਾਂ ਮਹਾਂਪੁਰਖ ਮਹਾਂਪੁਰਖ ਦਾ ਮਤਲਬ ਬਾਣੇ ਵਾਲੀ ਗੱਲ ਨਹੀਂ ਹੈ ਇੱਥੇ ਜਿਹੜੇ ਨਾਮ ਸਿਮਰਨ ਕਰਨ ਵਾਲੇ ਪ੍ਰਭੂ ਨੂੰ ਧਿਆਉਣ ਵਾਲੇ ਪ੍ਰਭੂ ਸਿਮਰਨ ਵਿੱਚ ਜੁੜੇ ਹੋਏ ਮਹਾਂਪੁਰਖਾਂ ਦੀ ਸੇਵਾ ਹੁਣ ਆਹ ਜਿਹੜਾ ਸੇਵਾ ਸ਼ਬਦ ਹੈ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਸ਼ਬਦ ਜਿਹੜੇ ਇਹੋ ਜਿਹੇ ਉਹ ਆਪ ਸਾਧ ਸੰਗਤ ਜੀ ਨਾਲ ਇਸ ਤਰੀਕੇ ਨਾਲ ਸਾਂਝੇ ਕਰਾਂ ਤਾਂ ਕਿ ਉਹਨਾਂ ਦਾ ਇੱਕ ਪੱਖ ਹੋਰ ਵੀ ਪਤਾ ਲੱਗੇ ਵੀ ਆਹ ਵੀ ਹੈ ਦੇਖੋ ਜਿਹੜੀ ਸੇਵਾ ਅਸੀਂ ਕਰਦੇ ਹਾਂ ਝਾੜੂ ਮਾਰਨ ਦੀ ਸੇਵਾ ਕਰਦੇ ਹਾਂ ਅਸੀਂ ਲੰਗਰ ਬਣਾਉਣ ਦੀ ਸੇਵਾ ਕਰਦੇ ਹਾਂ ਅਸੀਂ ਲੰਗਰ ਵਰਤਾਉਣ ਦੀ ਸੇਵਾ ਕਰਦੇ ਹਾਂ ਅਸੀਂ ਕਿਸੇ ਨੂੰ ਲੰਗਰ ਛਕਾਉਣ ਦੀ ਸੇਵਾ ਕਰਦੇ ਹਾਂ ਕਿਧਰੇ ਅਸੀਂ ਜੋੜੇ ਸਾਫ਼ ਕਰਨ ਦੀ ਸੇਵਾ ਕਰਦੇ ਹਾਂ ਜਾਂ ਹੋਰ ਇਹੋ ਜਿਹੀਆਂ ਕਈ ਵਾਰੀ ਕਿਸੇ ਨੂੰ ਅਸੀਂ ਕੱਪੜੇ ਦੇ ਤੇ ਸੇਵਾ ਕਰਤੀ ਕਿਸੇ ਨੂੰ ਮਾਇਆ ਦੇ ਤੀ ਸੇਵਾ ਕਰਤੀ ਕਿਸੇ ਦੇ ਦੁੱਖ ਸੁੱਖ ਚ ਹੈਲਪ ਕਰਤੀ ਬਹੁਤ ਸਾਰੀਆਂ ਸੇਵਾਵਾਂ ਅਸੀਂ ਕਰਦੇ ਹਾਂ ਤੇ ਬਹੁਤ ਵਧੀਆ ਗੱਲ ਹੈ ਵਾਕਿਆ ਹੀ ਇਹ ਸੇਵਾਵਾਂ ਹੀ ਹੈ ਭੁੱਖੇ ਨੂੰ ਭੋਜਨ ਛਕਾ ਦੇਣਾ ਲੋੜਵੰਦ ਨੂੰ ਕਿਸੇ ਲੋੜਵੰਦ ਨੂੰ ਵਸਤਰ ਦੇ ਦੇਣੇ ਹੋਰ ਜਿਹੜੇ ਦੁਨਿਆਵੀ ਜਿਹੜੇ ਕੰਮ ਹੈ ਜਿਹੜੇ ਜਿਨ੍ਹਾਂ ਨਾਲ ਸਭ ਦਾ ਭਲਾ ਹੁੰਦਾ ਹੋਵੇ ਤੇ ਆਪਾਂ ਉਹਨਾਂ ਨੂੰ ਕਰ ਦਈਏ ਨਿਮਰਤਾ ਚ ਰਹਿ ਕੇ ਉਹ ਸੇਵਾਵਾਂ ਹੀ ਆ ਪਰ ਸੇਵਾ ਦਾ ਇੱਕ ਅਰਥ ਹੋਰ ਵੀ ਆ ਸੇਵਾ ਦਾ ਅਰਥ ਹੈ ਹੁਕਮ ਚ ਰਹਿਣਾ ਭਾਣੇ ਚ ਰਹਿਣਾ ਬਹੁਤ ਘੱਟ ਦੱਸਦੇ ਆ ਇਹ ਸੇਵਾ ਦਾ ਇਹ ਅਰਥ ਅਸਲ ਵਿੱਚ ਜਿਹੜੀ ਸੇਵਾ ਅਸੀਂ ਬਾਹਰੋਂ ਕਰਦੇ ਹਾਂ ਜੇ ਕਿਤੇ ਹੁਕਮ ਚ ਰਹਿ ਕੇ ਉਹ ਕੀਤੀ ਜਾਏ ਹੁਕਮ ਨੂੰ ਸਮਝ ਕੇ ਕੀਤੀ ਜਾਵੇ ਤਾਂ ਸੇਵਾ ਦਾ ਆਨੰਦ ਹੀ ਵੱਖਰਾ ਤੇ ਸੇਵਾ ਦੀ ਸਮਝ ਆ ਜਾਏ ਖੈਰ ਗੁਰ ਪੀਰਾਂ ਕੀ ਚਾਕਰੀ ਮਹਾਂਪੁਰਖਾਂ ਦੀ ਸੇਵਾ ਇਉਂ ਕਹਿ ਲਈਏ ਇਹਨੂੰ ਅਕਾਲ ਪੁਰਖ ਦੇ ਜਾਂ ਗੁਰੂ ਦੇ ਹੁਕਮ ਚ ਰਹਿਣਾ ਮਹਾਂਕਰੜੀ ਸੁਖ ਸਾਰ ਇਹਦੀਆਂ ਦੋ ਚੀਜ਼ਾਂ ਹੁੰਦੀਆਂ ਕਹਿੰਦੇ ਪਹਿਲੀ ਗੱਲ ਤਾਂ ਇਹ ਆ ਕਰੜੀ ਦਾ ਮਤਲਬ ਹੁੰਦਾ ਔਖੀ ਕਹਿੰਦੇ ਬਹੁਤ ਔਖੀ ਮਹਾਂ ਦਾ ਮਤਲਬ ਇੱਥੇ ਵੱਡੀ ਆਖੀ ਬਹੁਤ ਔਖੀ ਬਹੁਤ ਔਖੀ ਤਾਂ ਹੁੰਦੀ ਹੈ ਪਰ ਸੁੱਖਾਂ ਦਾ ਵੀ ਸਾਰ ਹੁੰਦੀ ਹੈ ਸੁੱਖ ਵੀ ਸਿਰੇ ਦੇ ਮਿਲਦੇ ਆ ਸਾਰੇ ਸੁੱਖ ਮਿਲਦੇ ਆ ਪਰ ਕਰੜੀ ਆ ਔਖੀ ਆ ਹੁਣ ਇਹ ਗੱਲ ਕਿਉਂ ਕਹਿਤੀ ਵੈਸੇ ਤਾਂ ਅਗਲਾ ਪਦਾ ਹੈ ਨਾ ਜਿਹੜਾ 17ਵਾਂ ਪਦਾ ਉਹਦੇ ਵਿੱਚ ਗੁਰੂ ਸਾਹਿਬ ਜੀ ਇਸ ਗੱਲ ਨੂੰ ਪੂਰਾ ਖੋਲ ਕੇ ਦੱਸ ਦਿੰਦੇ ਆ ਸੇਵਾ ਔਖੀ ਹੈ ਹੀ ਇਸ ਲਈ ਕਿਉਂਕਿ ਹੁਕਮ ਚ ਰਹਿ ਕੇ ਸੇਵਾ ਕਰਨੀ ਬਹੁਤ ਔਖੀ ਹੈ ਸਾਡੀ ਤਾਂ ਮੁਸ਼ਕਿਲ ਹੀ ਇਹ ਹੈ ਹੁਕਮ ਚ ਨਹੀਂ ਰਿਹਾ ਜਾ ਸਕਦਾ ਸਾਡੇ ਤੋਂ ਭਾਣੇ ਚ ਨਹੀਂ ਰਿਹਾ ਜਾ ਸਕਦਾ ਬਿਨਾਂ ਭਾਣੇ ਤੋਂ ਅਸੀਂ ਕਰਨ ਨੂੰ ਬਹੁਤ ਕੁਝ ਤਿਆਰ ਹਾਂ ਸਭ ਤੋਂ ਔਖੀ ਗੱਲ ਇਹ ਹੈ ਕਿ ਸੇਵਾ ਹੁੰਦੀ ਹੀ ਉਦੋਂ ਆ ਜਦੋਂ ਅਸੀਂ ਆਪਣਾ ਅਹੰਕਾਰ ਤਿਆਗ ਦਈਏ ਜਦੋਂ ਅਸੀਂ ਆਪਣਾ ਲਾਲਚ ਤਿਆਗ ਦਈਏ ਜਦੋਂ ਅਸੀਂ ਆਪਣਾ ਮੋਹ ਤਿਆਗ ਦਈਏ ਉਦੋਂ ਸੇਵਾ ਹੁੰਦੀ ਹੈ ਅਹੰਕਾਰ ਲਾਲਚ ਅਤੇ ਮੋਹ ਸੇਵਾ ਦੇ ਰਸਤੇ ਚ ਤਿੰਨ ਚੀਜ਼ਾਂ ਬਹੁਤ ਅੜਚਨ ਬਣਦੀਆਂ ਦਿਖਾਵੇ ਲਈ ਕਿ ਮੈਂ ਸੇਵਾ ਕਰ ਰਿਹਾ ਮੈਂ ਤਾਂ ਇਹ ਸੇਵਾ ਕਰਦਾ ਹੀ ਰਹਿਣਾ ਮੈਂ ਇੱਕ ਗੱਲ ਕਰਦਾ ਹੁੰਦਾ ਸਮਝਦਾ ਹੁੰਦਾ ਕਈ ਵਾਰੀ
ਹੈ ਉਹ ਕਿਤੇ ਕਿਤੇ ਜਾ ਕੇ ਠੀਕ ਵੀ ਹੁੰਦੀ ਹੈ ਕਿਤੇ ਨਹੀਂ ਠੀਕ ਹੁੰਦੀ ਪਰ ਫਿਰ ਵੀ ਉਹਨੂੰ ਜਿੱਥੋਂ ਤੱਕ ਸਮਝਣਾ ਗੱਲ ਨੂੰ ਅੱਜ ਜਿਹੜੇ ਸਮੂਹਿਕ ਵਿਆਹ ਨਹੀਂ ਕਰਦੇ ਇੱਕ ਗੱਲ ਕਰਨ ਲੱਗਾ ਗੱਲਾਂ ਤਾਂ ਬਹੁਤ ਆ ਉਹ ਤਕਰੀਬਨ ਗਰੀਬ ਘਰਾਂ ਦੇ ਬੱਚੇ ਹੁੰਦੇ ਆ ਕੁੜੀਆਂ ਵੀ ਤੇ ਮੁੰਡੇ ਵੀ ਤੇ ਉਹ ਸਮੂਹਿਕ ਵਿਆਹ ਕਰਨ ਲਈ ਰਾਜੀ ਇਸ ਕਰਕੇ ਹੋ ਜਾਂਦੇ ਆ ਕਿ ਉਹਨਾਂ ਕੋਲੇ ਖਰਚਣ ਨੂੰ ਪੈਸੇ ਨਹੀਂ ਹੁੰਦੇ ਉਹਨਾਂ ਦੀ ਬਚਤ ਹੋ ਜਾਂਦੀ ਹੈ ਤੇ ਚਲੋ ਵਿਆਹ ਵੀ ਹੋ ਜਾਂਦਾ ਰੋਟੀ ਪਾਣੀ ਖਵਾਉਣਾ ਬਸਤਰ ਆਦਿਕ ਦੇਣੇ ਜਾਂ ਹੋਰ ਲੋੜ ਦਾ ਜੋ ਵੀ ਸਾਜੋ ਸਮਾਨ ਦੇਣਾ ਉਹ ਦਿੱਤਾ ਜਾਂਦਾ ਹੁਣ ਇਹ ਮਾੜੀ ਗੱਲ ਨਹੀਂ ਹੈ ਕਿਸੇ ਗਰੀਬ ਧੀ ਦਾ ਵਿਆਹ ਕਰ ਦੇਣਾ ਬਹੁਤ ਵਧੀਆ ਗੱਲ ਹੈ ਬਿਲਕੁਲ ਵੀ ਮਾੜੀ ਗੱਲ ਨਹੀਂ ਹੈ ਲੇਕਿਨ ਸਾਰਿਆਂ ਦੇ ਸਾਹਮਣੇ ਜਲੂਸ ਕੱਢ ਕੇ ਕਰਨਾ ਵੀ ਆਹ ਵੇਖੋ ਇਹਨਾਂ ਦੇ ਪੱਲੇ ਕੁਛ ਨਹੀਂ ਹੈਗਾ ਮੈਂ ਕਰਨ ਲੱਗਿਆ ਸਾਰੀ ਦੁਨੀਆਂ ਨੂੰ ਵਿਖਾਉਣਾ ਵੀ ਆਹ ਜਿਹੜੇ ਬੈਠੇ ਆ ਨਾ 30 ਜੋੜੇ ਆਹ ਜਿਹੜੇ 50 ਜੋੜੇ ਮੈਂ 100 ਜੋੜਿਆਂ ਦਾ ਕਰ ਦੇਣਾ ਆਹ 100 ਦੇ 100 ਸਭ ਗਰੀਬ ਆ ਇਹਨਾਂ ਦੇ ਪਿਓਆਂ ਨੇ ਕੁਛ ਨਹੀਂ ਕੀਤਾ ਇਹਨਾਂ ਦੇ ਪਰਿਵਾਰਾਂ ਨੇ ਆਪਣੀ ਧੀਆਂ ਲਈ ਇਹਨਾਂ ਦੇ ਕੁਛ ਨਹੀਂ ਦੇ ਸਕਦੇ ਇਹਨਾਂ ਨੂੰ ਤੇ ਮੈਂ ਕਰਨ ਲੱਗਾ 100 ਵਿਆਹ ਇੱਕ ਵੱਖਰੇ ਤਰ੍ਹਾਂ ਦਾ ਅਹੰਕਾਰ ਵੀ ਆ ਜ਼ਰੂਰ ਕਰਨਾ ਚਾਹੀਦਾ ਤੁਹਾਡੇ ਕੋਲੇ ਸਮਰੱਥਾ ਹੈ ਤਾਂ ਉਹਨਾਂ ਦਾ ਵਿਆਹ ਜ਼ਰੂਰ ਕਰਨਾ ਚਾਹੀਦਾ ਪਰ ਇਸ ਤਰ੍ਹਾਂ ਦਿਖਾ ਕੇ ਕਿਉਂ ਇਸ ਤਰੀਕੇ ਨਾਲ ਕਰੋ ਕਿ ਉਸ ਧੀ ਦੇ ਪਿਓ ਦਾ ਨੱਕ ਉੱਚਾ ਹੋ ਜਾਵੇ ਉਸ ਧੀ ਦੇ ਪਿਓ ਦੀ ਉਹਨਾਂ ਪਰਿਵਾਰ ਵਾਲਿਆਂ ਚ ਵੀ ਇੱਜ਼ਤ ਹੋ ਜਾਵੇ ਵੀ ਇਹਨੇ ਬਹੁਤ ਵਧੀਆ ਵਿਆਹ ਕੀਤਾ ਤੇ ਪਤਾ ਨਾ ਲੱਗੇ ਕਿਸੇ ਨੂੰ ਵੀ ਕਿੱਧਰੋਂ ਪੈਸੇ ਆਏ ਕਿਵੇਂ ਕੀਤਾ ਇਹ ਨਾ ਪਤਾ ਲੱਗੇ ਅਸੀਂ ਕਹਿੰਦੇ ਹਾਂ ਵੀ ਸੇਵਾ ਕੀਤੀ ਅਸੀਂ ਤਾਂ ਤੇ ਪਰ ਉਹ ਸੇਵਾ ਚ ਅਸੀਂ ਨਾਲ ਦੱਸੀ ਜਾਂਦੇ ਹਾਂ ਵੀ ਮੈਂ ਕੀਤੀ ਹੈ ਆਹ ਜਿਹੜਾ ਅਹੰਕਾਰ ਹੈ ਨਾ ਦੂਜੀ ਗੱਲ ਸੇਵਾ ਹੋਰ ਕਰਦੇ ਹਾਂ ਜਿਹੜੀ ਅਸੀਂ ਉਹ ਕਰਦੇ ਹਾਂ ਲਾਲਚ ਬਸ ਸੇਵਾ ਤਾਂ ਕਰ ਰਹੇ ਹਾਂ ਲਾਲਚ ਬਸ ਕਿ ਦਾਤਾ ਮੈਂ ਤੇਰੀ ਸੇਵਾ ਕਰ ਦੂੰ ਮੈਨੂੰ ਆਹ ਦੇ ਦੇ ਮੇਰਾ ਇਹ ਕੰਮ ਰਾਸ ਆ ਜੇ ਫਿਰ ਮੈਂ ਤੇਰੀ ਸੇਵਾ ਕਰ ਦੂੰ ਜਾਂ ਪਹਿਲਾਂ ਹੀ ਕਰ ਦਿੰਦਾ ਚੱਲ ਪਰ ਮੇਰਾ ਇਹ ਕੰਮ ਰਾਸ ਹੋਣਾ ਚਾਹੀਦਾ ਮੈਨੂੰ ਇਹ ਮਿਲਣਾ ਚਾਹੀਦਾ ਹੁਣ ਫਿਰ ਇੱਥੇ ਗੱਲ ਆ ਜਾਂਦੀ ਹੈ ਅਰਦਾਸ ਤਾਂ ਜ਼ਰੂਰ ਕਰਨੀ ਚਾਹੀਦੀ ਹੈ ਦੇਣਾ ਤਾਂ ਪ੍ਰਭੂ ਨੇ ਹੀ ਹੈ ਮਿਲਣਾ ਤਾਂ ਇੱਥੋਂ ਹੀ ਹੈ ਜੋ ਵੀ ਆਪਾਂ ਚਾਹੁੰਦੇ ਹਾਂ ਤੇਰੇ ਕਾਰਜ ਰਾਸਤਾ ਇੱਥੋਂ ਹੀ ਆਉਣੇ ਆ ਪਰ ਉਹਦੇ ਬਦਲੇ ਆ ਕਿ ਤੂੰ ਲਾਲਚ ਦੇਈ ਜਾਣਾ ਕਿ ਮੈਂ ਸੇਵਾ ਹੀ ਤਾਂ ਕਰੂੰਗਾ ਤੇ ਕਈ ਵਾਰੀ ਇਹਦੀ ਮੁਸ਼ਕਲ ਬਹੁਤ ਆਉਂਦੀ ਹੈ ਮੁਸ਼ਕਲ ਇਹ ਆਉਂਦੀ ਹੈ ਮੇਰੀਆਂ ਮਾਵਾਂ ਮੇਰੀਆਂ ਭੈਣਾਂ ਮੇਰੀਆਂ ਧੀਆਂ ਸੁੱਖ ਸੁੱਖ ਲੈਂਦੀਆਂ ਵੀ ਕੁੱਖ ਹਰੀ ਹੋ ਜੇ ਬੱਚੇ ਦੀ ਦਾਤ ਮਿਲ ਜੇ ਪੁੱਤਰ ਦੀ ਦਾਤ ਮਿਲ ਜੇ ਤਾਂ ਮੈਂ ਇੰਨੇ ਦਿਨ ਸੇਵਾ ਕਰੂੰ ਹੁਣ ਉਹ ਕਈ ਵਾਰ ਲੇਖਾਂ ਚ ਨਹੀਂ ਹੁੰਦੀ ਚੀਜ਼ ਜੇ ਲੇਖਾਂ ਚ ਨਹੀਂ ਹੈਗੀ ਆ ਕਿਉਂਕਿ ਪ੍ਰਮਾਤਮਾ ਥੋੜਾ ਜਿਹਾ ਤੁਹਾਡੇ ਨਾਲ ਖੇਡਾਂ ਖੇਡਦਾ ਵੀ ਹਾਂ ਮੈਂ ਤੈਨੂੰ ਦੇ ਦੂੰਗਾ ਤੇ 40 ਦਿਨ ਆ ਕੇ ਸੇਵਾ ਕਰਦੀ ਇਹ ਤਾਂ ਸਾਡੀ ਸੋਚ ਆ ਇਹ ਤਾਂ ਅਸੀਂ ਆਪਣੇ ਲਾਲਚ ਕਰਕੇ ਇਸ ਤਰ੍ਹਾਂ ਕਈ ਕਰੀ ਜਾਂਦੇ ਹਾਂ ਪ੍ਰਮਾਤਮਾ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਪ੍ਰਮਾਤਮਾ ਨੇ ਤਾਂ ਦਾਤਾ ਹੈ ਦਾਤ ਰੱਖੀ ਹੱਥੇ ਆਪਣੇ ਜਿਸ ਭਾਵ ਹੈ ਤਿਸ ਦੇਈ ਦਾਤੇ ਨੇ ਤਾਂ ਆਪਣੇ ਹੱਥ ਚ ਦਾਤਾਂ ਰੱਖੀਆਂ ਹੋਈਆਂ ਜਿਹੜਾ ਜਿਹੜਾ ਵੀ ਉਹਨੂੰ ਭਾਉਂਦਾ ਜਿਹੜਾ ਵੀ ਚੰਗਾ ਲੱਗਦਾ ਜਿਹਦੇ ਤੇ ਹੁਕਮ ਹੈ ਬਖਸ਼ਿਸ਼ ਹੈ ਉਹਨੂੰ ਉਹ ਦਾਤ ਮਿਲ ਜਾਂਦੀ ਹੈ ਉਹਦੇ ਵਾਸਤੇ ਪ੍ਰਮਾਤਮਾ ਨਹੀਂ ਕਹਿੰਦਾ ਵੀ ਤੂੰ ਆ ਕੇ ਸੇਵਾ ਕਰੀ ਨਾਸਤਿਕਾਂ ਨੂੰ ਵੀ ਦਾਤਾਂ ਮਿਲੀ ਜਾਂਦੀਆਂ ਉਹ ਤਾਂ ਪ੍ਰਮਾਤਮਾ ਦੀ ਖੇਡ ਹੈ ਪ੍ਰਮਾਤਮਾ ਨੇ ਦੇਣੀ ਹੈ ਜਿਹਨੂੰ ਦੇਣੀ ਹੈ ਫਿਰ ਹੁੰਦਾ ਕੀ ਹੈ ਕਿ ਜਦੋਂ ਦਾਤ ਨਹੀਂ ਨਾ ਮਿਲਦੀ ਫਿਰ ਉਹ ਤੋਂ ਬਾਅਦ ਨਾਰਾਜ਼ ਹੋ ਜਾਂਦੇ ਮੈਂ ਨਹੀਂ ਇਸ ਗੁਰਦੁਆਰੇ ਜਾਂਦਾ ਹੁਣ ਨਾ ਮੈਂ ਸੁੱਖਿਆ ਸੀ ਤੇ ਪੂਰਾ ਨਹੀਂ ਹੋਇਆ ਮੈਂ ਨਹੀਂ ਹੁਣ ਫਲਾਣੇ ਦਾ ਪਾਠ ਕਰਦਾ ਮੈਂ ਤਾਂ ਦੂਜੇ ਕੋਲ ਜਾਣ ਲੱਗ ਪਿਆ ਉੱਥੋਂ ਤਾਂ ਸਾਡਾ ਕੰਮ ਨਹੀਂ ਸੀ ਬਣਿਆ ਉਹ ਜਿਹੜਾ ਸਾਡਾ ਲਾਲਚ ਜਦੋਂ ਪੂਰਾ ਨਹੀਂ ਹੁੰਦਾ ਤਾਂ ਸਾਡੀ ਸ਼ਰਧਾ ਤਾਂ ਹੈ ਨਹੀਂ ਅਸੀਂ ਫਿਰ ਹੋਰ ਪਾਸੇ ਤੁਰ ਪੈਂਦੇ ਹਾਂ ਲਾਲਚ ਵਸ ਹੋ ਕੇ
ਆਹ ਵੀ ਇਸ ਤਰ੍ਹਾਂ ਵੀ ਅਸੀਂ ਸੇਵਾ ਕਰਦੇ ਹਾਂ। ਤੀਜੀ ਹੈ ਮੋਹ ਦੀ ਗੱਲ, ਪਰਿਵਾਰ ਦਾ ਮੋਹ, ਮਾਇਆ ਦਾ ਮੋਹ, ਘਰ ਘਰ ਬਾਰ ਧਨ ਦੌਲਤ ਧੀਆਂ ਪੁੱਤਰ, ਇਸ ਮੋਹ ਵਿੱਚ ਵੀ ਅਸੀਂ ਸੇਵਾ ਕਰਦੇ ਹਾਂ ਕਿ ਮੇਰਾ ਪੁੱਤ ਠੀਕ ਹੋ ਜਾਏ, ਮੇਰੀ ਧੀ ਠੀਕ ਹੋ ਜਾਏ, ਇਹ ਪੜ੍ਹ ਜਾਣ, ਇਹਨਾਂ ਦਾ ਵਿਆਹ ਚੰਗੇ ਘਰ ਹੋ ਜਾਏ, ਮੇਰੇ ਪਰਿਵਾਰ ਚ ਇਸ ਤਰ੍ਹਾਂ ਦੇ ਸੁੱਖ ਆ ਜਾਣ। ਹੁਣ ਇੱਥੇ ਇੱਕ ਗੱਲ ਤਾਂ ਵਧੀਆ ਵਧੀਆ ਗੱਲ ਇਹ ਵੀ ਸੇਵਾ ਕਰ ਰਿਹਾ, ਸੇਵਾ ਕਰਨਾ ਤਾਂ ਨਹੀਂ ਮਾੜੀ ਗੱਲ, ਪਰ ਜਿਹੜੇ ਕਾਰਨਾਂ ਕਰਕੇ ਨਾਲ ਕਰ ਰਹੇ ਆ, ਵੀ ਅਹੰਕਾਰ ਵਿੱਚ ਸੇਵਾ ਕਰ ਰਹੇ ਆ, ਲੋਭ ਲਾਲਚ ਵਿੱਚ ਸੇਵਾ ਕਰ ਰਿਹਾ, ਮੋਹ ਵਿੱਚ ਸੇਵਾ ਕਰ ਰਿਹਾ, ਉਹ ਜਿਹੜਾ ਲੋਭ ਲਾਲਚ ਆ, ਮੋਹ ਆ, ਅਹੰਕਾਰ ਆ, ਉਹ ਗਲਤ ਆ। ਇਸੇ ਕਰਕੇ ਗੁਰੂ ਸਾਹਿਬ ਜੀ ਬਚਨ ਕਰ ਰਹੇ ਆ, ਕਹਿੰਦੇ ਜੇ ਕਿਤੇ ਪਰਮਾਤਮਾ ਦੇ ਹੁਕਮ ਚ ਰਹਿ ਕੇ ਸੇਵਾ ਕਰਨੀ ਹੋ ਜਾਏ, ਇਹਦੇ ਵਾਸਤੇ ਔਖੀ ਬਹੁਤ ਆ ਫਿਰ, ਕਿਉਂਕਿ ਬਿਨਾਂ ਅਹੰਕਾਰ ਤੋਂ ਸੇਵਾ ਕਰਨੀ। ਬਿਨਾਂ ਲਾਲਚ ਤੋਂ ਸੇਵਾ ਕਰਨੀ, ਬਿਨਾਂ ਮੋਹ ਤੋਂ ਸੇਵਾ ਕਰਨੀ, ਸੇਵਾ ਕਰਤ ਹੋਏ ਨਿਕਾਮੀ ਜਿਸਕੋ ਹੋਤ ਪ੍ਰਾਪਤ ਸੁਆਮੀ, ਨਿਕਾਮੀ ਹੋ ਕੇ ਕੋਈ ਕਾਮਨਾ ਨਹੀਂ, ਕੋਈ ਇੱਛਾ ਨਹੀਂ ਰੱਖਣੀ, ਫਿਰ ਸੇਵਾ ਕਰੇ, ਉਹਨੂੰ ਫਿਰ ਪ੍ਰਮਾਤਮਾ ਮਿਲਦਾ। ਚਾਕਰ ਲੱਗੇ ਚਾਕਰੀ, ਆਸਾ ਕਿ ਵਾਰ ਬਾਣੀ ਚ ਆਪਾਂ ਬਚਨ ਪੜ੍ਹਦੇ ਹਾਂ, ਚਾਕਰ ਲੱਗੇ ਚਾਕਰੀ ਜੇ ਚੱਲੈ ਖਸਮੈ ਭਾਏ, ਜਿਹੜੇ ਖਸਮੈ ਦੇ ਹੁਕਮ ਵਿੱਚ ਚੱਲਦੇ ਹਨ, ਅਸਲ ਚ ਉਹ ਲੱਗੇ ਹੋਏ ਆ ਚਾਕਰੀ। ਚੌਥੇ ਪਾਤਸ਼ਾਹ ਜੀ ਦੇ ਬਚਨ ਆਏ, ਜਦੋਂ ਚੌਥੇ ਪਾਤਸ਼ਾਹ ਜੀ ਨੂੰ ਗੁਰਗੱਦੀ ਮਿਲਣੀ ਸੀ ਨਾ, ਤੀਜੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੇਣੀ ਸੀ, ਪਰ ਸਾਹਮਣੇ ਸਮਾਜ ਜਾਂ ਲੋਕਾਂ ਦੇ ਹਿਸਾਬ ਲਈ ਕੁਛ ਅੜਚਣਾ ਸੀ, ਲੋਕਾਂ ਦੇ ਹਿਸਾਬ ਲਈ। ਉਹ ਇਹ ਸੀ ਕਿ ਇੱਕ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਾਰ ਬੱਚਿਆਂ ਚੋਂ ਦੋ ਬੇਟੀਆਂ ਸੀ ਤੇ ਦੋ ਬੇਟੇ ਸੀ,

ਤੇ ਦੂਸਰੇ ਸੀ ਭਾਈ ਰਾਮਾ ਜੀ। ਹੁਣ ਲੋਕ ਇਹ ਨਾ ਕਹਿਣ ਵੀ ਇੱਕ ਦਾਮਾਦ ਨੂੰ ਗੱਦੀ ਦੇਤੀ ਤੇ ਦੂਜੇ ਨੂੰ ਦਿੱਤੀ ਨਹੀਂ। ਤੇ ਸੱਚਾਈ ਇਹ ਸੀ ਵੀ ਗੱਦੀ ਮਿਲੇਗੀ ਉਹਨੂੰ ਜਿਹੜਾ ਨਿਸ਼ਕਾਮ ਹੋ ਕੇ ਸੇਵਾ ਕਰਦਾ, ਜਿਹੜਾ ਇਸ ਸੇਵਾ ਦੀ ਭਾਵਨਾ ਨੂੰ ਸਮਝਦਾ ਵੀ ਸੇਵਾ ਹੁੰਦੀ ਕੀ ਆ, ਕਿਉਂਕਿ ਮਨੁੱਖਤਾ ਦੀ ਸੇਵਾ ਕਰਨੀ ਸੀ ਨਾ। ਉਹ ਸੇਵਾ ਜਿਹਦੇ ਵਿੱਚ ਲੋਭ ਨਾ ਹੋਵੇ, ਅਹੰਕਾਰ ਨਾ ਹੋਵੇ, ਮੋਹ ਨਾ ਹੋਵੇ, ਇਸ ਤਰ੍ਹਾਂ ਦੀ ਸੇਵਾ ਕਰਨੀ ਸੀ। ਬਹੁਤ ਸਾਰੇ ਅਲੱਗ ਅਲੱਗ ਸਮੇਂ ਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤੇ, ਜਿਨ੍ਹਾਂ ਨੂੰ ਅਸੀਂ ਆਪਣੀ ਭਾਸ਼ਾ ਚ ਕਹਿੰਦੇ ਹਾਂ ਇਮਤਿਹਾਨ ਲਏ। ਅਸੀਂ ਆਪਣੀ ਭਾਸ਼ਾ ਚ ਕਹਿੰਦੇ ਹਾਂ ਵੀ ਗੁਰੂ ਸਾਹਿਬ ਨੇ ਇਮਤਿਹਾਨ ਲਏ ਕਹਿ ਸਕਦੇ ਹਾਂ। ਉਹਨਾਂ ਵਿੱਚੋਂ ਇੱਕ ਸਾਖੀ, ਇੱਕ ਇਤਿਹਾਸ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦੋਵਾਂ ਨੂੰ, ਭਾਈ ਜੇਠਾ ਜੀ ਨੂੰ ਭਾਈ ਰਾਮਾ ਜੀ ਨੂੰ ਕੋਲ ਬੁਲਾਇਆ। ਕੋਲ ਬੁਲਾ ਕੇ ਕਹਿੰਦੇ ਕਿ ਮੈਨੂੰ ਨਾ ਦੋ ਥੜੇ ਚਾਹੀਦੇ ਆ, ਤੁਸੀਂ ਥੜੇ ਬਣਾਉਣੇ ਆ, ਵੱਖਰੇ ਵੱਖਰੇ ਬਣਾਉਣੇ ਆ ਦੋਵਾਂ ਨੇ। ਭਾਈ ਜੇਠਾ ਜੀ ਤੁਸੀਂ ਆਪਣਾ ਬਣਾਉਣਾ, ਭਾਈ ਰਾਮਾ ਜੀ ਤੁਸੀਂ ਆਪਣਾ ਬਣਾਉਣਾ, ਤੇ ਇਸ ਤਰ੍ਹਾਂ ਦਾ ਥੜਾ ਹੋਣਾ ਚਾਹੀਦਾ ਜਿਸ ਤਰ੍ਹਾਂ ਦਾ ਵੀ ਚਾਹੀਦਾ ਸੀ, ਵੀ ਕਿੰਨੀ ਲੰਬਾਈ ਚੌੜਾਈ ਹੋਵੇ, ਕਿੰਨੀ ਉਚਾਈ ਹੋਵੇ, ਨੁੱਕਰਾਂ ਕਿਸ ਤਰ੍ਹਾਂ ਦੀਆਂ ਹੋਣ, ਇਸ ਤਰ੍ਹਾਂ ਦਾ ਥੜਾ ਚਾਹੀਦਾ। ਦੋਵਾਂ ਨੂੰ ਦੱਸ ਦਿੱਤਾ ਵੱਖਰਾ ਵੱਖਰਾ। ਹੁਣ ਦੋਵਾਂ ਨੇ ਥੜੇ ਆਪਣੇ ਆਪਣੇ ਹਿਸਾਬ ਨਾਲ ਬਣਾ ਦਿੱਤੇ। ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਆਏ, ਉਹਨਾਂ ਨੇ ਵੇਖਿਆ ਤੇ ਦੋਵਾਂ ਨੂੰ ਇੱਕ ਗੱਲ ਆਖੀ, ਕਹਿੰਦੇ ਉਸ ਤਰ੍ਹਾਂ ਦਾ ਨਹੀਂ ਬਣਿਆ ਜਿਸ ਤਰ੍ਹਾਂ ਦਾ ਮੈਂ ਚਾਹੁੰਦਾ ਸੀ। ਹੁਣ ਜਦੋਂ ਇਹ ਗੱਲ ਆਖੀ ਤਾਂ ਦੋਵਾਂ ਨੂੰ ਫੇਰ ਵੀ ਹਾਂ ਫੇਰ ਬਣਾਉਣੇ ਪੈਣੇ ਆ, ਦੋਵੇਂ ਫੇਰ ਬਣਾਓ ਜੀ, ਫੇਰ ਬਣਾਤੇ। ਦੂਜੀ ਵਾਰੀ ਫੇਰ ਗੁਰੂ ਸਾਹਿਬ ਜੀ ਆਏ, ਵੇਖਿਆ ਕਹਿੰਦੇ ਉਸ ਤਰ੍ਹਾਂ ਦਾ ਨਹੀਂ ਬਣਿਆ ਜਿੱਦਾਂ ਮੈਂ ਚਾਹੁੰਦਾ ਸੀ। ਜਦੋਂ ਤਿੰਨ ਚਾਰ ਵਾਰ ਇਸ ਤਰ੍ਹਾਂ ਹੋਇਆ ਤੇ ਜਿਹੜੇ ਭਾਈ ਰਾਮਾ ਜੀ ਸੀ ਨਾ, ਉਹਨਾਂ ਨੂੰ ਗੁੱਸਾ ਆ ਗਿਆ। ਕਹਿੰਦੇ ਅਸਲ ਚ ਜੀ ਅਸੀਂ ਤਾਂ ਬਣਾਉਂਦੇ ਉਸੇ ਤਰ੍ਹਾਂ ਦਾ ਹੀ ਜਿਵੇਂ ਤੁਸੀਂ ਦੱਸ ਕੇ ਜਾਂਦੇ ਹੋ, ਇਹ ਭਾਈ ਰਾਮਾ ਜੀ ਦੀ ਗੱਲ ਆ, ਅਸੀਂ ਤਾਂ ਬਣਾਉਂਦੇ ਹਾਂ ਉਸੇ ਤਰ੍ਹਾਂ ਦਾ ਜਿਵੇਂ ਤੁਸੀਂ ਦੱਸ ਕੇ ਜਾਂਦੇ ਹੋ। ਤੁਸੀਂ ਹੋ ਗਏ ਉਹ ਬਜ਼ੁਰਗ, ਤੁਸੀਂ ਭੁੱਲ ਜਾਂਦੇ ਹੋ ਵੀ ਕਿਸ ਤਰ੍ਹਾਂ ਦਾ ਦੱਸ ਕੇ ਗਏ ਹੋ, ਅਸੀਂ ਤਾਂ ਉਸੇ ਤਰ੍ਹਾਂ ਦਾ ਹੀ ਬਣਾਇਆ। ਜਦੋਂ ਭਾਈ ਜੇਠਾ ਜੀ ਦੀ ਗੱਲ ਆਈ, ਭਾਈ ਜੇਠਾ ਜੀ ਨੇ ਇਹ ਗੱਲ ਆਖੀ, ਕਹਿੰਦੇ ਗੁਰੂ ਸਾਹਿਬ ਜੀ ਅਸੀਂ ਭੁੱਲਣਹਾਰ ਹਾਂ, ਭੁੱਲਣਹਾਰ ਜੀਵ ਹਾਂ, ਜਿਸ ਤਰ੍ਹਾਂ ਦਾ ਤੁਸੀਂ ਚਾਹੁੰਦੇ ਹੋ ਉਸ ਤਰ੍ਹਾਂ ਦਾ ਬਣ ਨਹੀਂ ਸਕਿਆ, ਆਪ ਜੀ ਦੀ ਕਿਰਪਾ ਹੋਵੇ ਤੇ ਫੇਰ ਹੀ ਬਣ ਸਕਦਾ। ਹੁਣ ਦੋਵਾਂ ਦੇ ਦੱਸਣ ਕਹਿਣ ਚ ਫਰਕ ਸੀ, ਸੇਵਾ ਹੁੰਦੀ ਹੈ ਇਸ ਤਰ੍ਹਾਂ, ਜੇ ਗੁਰੂ ਦੇ ਹੁਕਮ ਚ ਰਹਿ ਕੇ ਕਰਨੀ ਹੈ, ਪ੍ਰਭੂ ਦੇ ਹੁਕਮ ਚ ਰਹਿ ਕੇ ਕਰਨੀ ਹੈ ਤਾਂ ਨਿਮਰਤਾ ਹੋਣੀ ਚਾਹੀਦੀ ਹੈ ਤੇ ਕੋਈ ਇੱਛਾ ਕਾਮਨਾ ਨਹੀਂ ਹੋਣੀ ਚਾਹੀਦੀ। ਜਦੋਂ ਕਿਰਪਾ ਹੋਈ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਫਿਰ ਇਹ ਗੱਲ ਆਖੀ, ਕਹਿੰਦੇ ਅਸਲ ਚ ਬਾਹਰੀ ਮਿੱਟੀ ਦੇ ਥੜੇ ਦੀ ਗੱਲ ਨਹੀਂ ਹੈ, ਆ ਇੱਟਾਂ ਤੇ ਗਾਰੇ ਦੇ ਥੜੇ ਦੀ ਗੱਲ ਤਾਂ ਹੈ ਹੀ ਨਹੀਂ, ਵੇਖਣਾ ਤਾਂ ਇਹ ਸੀ ਵੀ ਤੁਹਾਡਾ ਅੰਦਰਲਾ ਸੋਚ ਵਾਲਾ ਮਤ ਵਾਲਾ ਥੜਾ ਜਿੱਥੇ ਜੋਤ ਟਿਕਾਉਣੀ ਆ ਗੁਰੂ ਕੀ, ਵੀ ਉਹ ਥੜਾ ਬਣਿਆ ਕਿ ਨਹੀਂ ਬਣਿਆ, ਗੱਲ ਬਾਹਰਲੇ ਥੜੇ ਦੀ ਥੋੜਾ, ਅੰਦਰਲਾ ਮਤ ਵਾਲਾ ਸੋਚ ਵਾਲਾ ਥੜਾ ਬਣਾਉਣਾ ਜਿਹੜਾ ਗੁਰੂ ਕੇ ਹੁਕਮ ਨੂੰ ਸਮਝ ਲੈਂਦਾ ਹੈ, ਗੁਰੂ ਕੀ ਮਤ ਅਨੁਸਾਰ ਜਿਹੜਾ ਸੇਵਾ ਕਰ ਲੈਂਦਾ ਉਹ ਥੜੇ ਦੀ ਸਮਝ ਤਾਂ ਫਿਰ ਉਸੇ ਨੂੰ ਆਉਂਦੀ ਹੈ, ਸੇਵਾ ਦੀ ਸਮਝ ਉਹਨੂੰ ਆਉਂਦੀ ਹੈ। ਗੁਰੂ ਸਾਹਿਬ ਜੀ ਇਹ ਬਚਨ ਕਰ ਰਹੇ ਹੈ ਕਿ ਗੁਰੂ ਕੇ ਹੁਕਮ ਚ ਰਹਿ ਕੇ ਸੇਵਾ ਕਰਨੀ ਔਖੀ ਬਹੁਤ ਆ, ਅਹੰਕਾਰ ਤੋਂ ਬਿਨਾਂ ਨਿਮਰਤਾ ਚ ਰਹਿ ਕੇ ਸੇਵਾ ਕਰਨੀ ਔਖੀ ਬਹੁਤ ਆ, ਮੋਹ ਤੋਂ ਰਹਿਤ ਹੋ ਕੇ ਸੇਵਾ ਕਰਨੀ ਬਹੁਤ ਔਖੀ ਹੈ, ਲਾਲਚ ਤੋਂ ਰਹਿਤ ਸੇਵਾ ਕਰਨੀ ਬਹੁਤ ਔਖੀ ਹੈ, ਲਾਲਚ ਨਾ ਹੋਵੇ ਕੋਈ ਵੀ, ਪਰ ਜਿਹੜਾ ਕੋਈ ਇਹ ਔਖੀ ਸੇਵਾ ਕਰ ਗਿਆ, ਦੁਨਿਆਵੀ ਲੋਕਾਂ ਲਈ ਔਖੀ, ਜਿਹੜੇ ਕਰ ਜਾਂਦੇ ਉਹਨਾਂ ਲਈ ਕੋਈ

ਗੱਲ ਦੁਨਿਆਵੀ ਲੋਕਾਂ ਦੀ ਕਰ ਰਹੇ ਆ ਗੁਰੂ ਸਾਹਿਬ ਜੀ ਕਿ ਔਖੀ ਲੱਗਦੀ ਹੈ ਨਾ, ਪਰ ਇਸ ਔਖੀ ਸੇਵਾ ਨੂੰ ਜਿਹੜਾ ਕਰ ਜਾਏ ਸੁਖ ਸਾਰ, ਉਹਨੂੰ ਸੁਖ ਸਾਰੇ ਮਿਲ ਜਾਂਦੇ ਆ, ਸੁੱਖਾਂ ਦਾ ਸਿਰਾ ਮਿਲ ਜਾਂਦਾ, ਤਤ ਮਿਲ ਜਾਂਦਾ। ਨਦਰ ਕਰੇ ਜਿਸ ਆਪਣੀ ਤਿਸ ਲਾਏ ਹੇਤ ਪਿਆਰ। ਹੁਣ ਅਗਲੀ ਗੱਲ ਵੀ ਬਹੁਤ ਵਧੀਆ ਸਮਝਣ ਵਾਲੀ ਹੈ, ਕਹਿੰਦੇ ਇਹ ਤਾਂ ਫਿਰ ਉਹੀ ਕਰੇਗਾ ਨਾ ਜਿਸ ਤੇ ਪਰਮਾਤਮਾ ਨਦਰ ਕਰਦਾ ਏ। ਨਦਰ ਕਰੇ ਜਿਸ ਆਪਣੀ, ਉਹ ਪਰਮਾਤਮਾ ਜਿਸ ਤੇ ਆਪਣੀ ਨਦਰ ਕਰਦਾ ਏ, ਤਿਸ ਲਾਏ ਹੇਤ ਪਿਆਰ, ਉਹਦੇ ਅੰਦਰ ਹੇਤ ਪਿਆਰ ਪਰਮਾਤਮਾ ਪੈਦਾ ਕਰ ਦਿੰਦਾ, ਪਿਆਰ ਨਾਲ ਉਹਦਾ ਹਿਤੂ ਬਣ ਜਾਂਦਾ। ਸਤਿਗੁਰ ਕੀ ਸੇਵਾ ਲੱਗਿਆ ਭਉ ਜਲ ਤਰੈ ਸੰਸਾਰ। ਕਹਿੰਦੇ ਜੇ ਕੋਈ ਇਸ ਤਰੀਕੇ ਨਾਲ ਸੇਵਾ ਕਰ ਲਈ ਗੁਰੂ ਕੇ ਹੁਕਮ ਚ ਰਹਿੰਦਿਆਂ, ਭਾਣੇ ਚ ਰਹਿੰਦਿਆਂ, ਇਸ ਤਰ੍ਹਾਂ ਜਿਹੜਾ ਕੋਈ ਸਤਿਗੁਰੂ ਦੀ ਸੇਵਾ ਚ ਲੱਗ ਗਿਆ, ਫਿਰ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਭਉ ਜਲ ਤਰੈ ਸੰਸਾਰ, ਉਹ ਸੰਸਾਰ ਭਵ ਸਾਗਰ ਨੂੰ ਤਰ ਜਾਂਦਾ ਹੈ। ਤੇ ਅਸਲ ਚ ਤਾਂ ਸੰਸਾਰ ਭਵ ਸਾਗਰ ਨੂੰ ਤਰਨਾ ਹੀ ਇਹ ਹੈ ਜਿਹੜਾ ਕੋਈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਉੱਪਰ ਉੱਠ ਗਿਆ ਨਾ, ਕਿਉਂਕਿ ਇਹਨਾਂ ਚੀਜ਼ਾਂ ਇਹੀ ਤਾਂ ਚਿੱਕੜ ਆ, ਇਹੀ ਤਾਂ ਪਾਣੀ ਆ, ਇਹੀ ਤਾਂ ਸਾਨੂੰ ਡੋਬਦਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਜਿਹੜਾ ਕੋਈ ਇਹ ਤੋਂ ਉੱਪਰ ਉੱਠ ਗਿਆ ਉਤਰ ਗਿਆ, ਜਿਹੜਾ ਕੋਈ ਨਿਮਰਤਾ ਚ ਰਹਿ ਕੇ ਸਤਿਗੁਰੂ ਦੀ ਸੇਵਾ ਚ ਲੱਗ ਜਾਂਦਾ ਹੈ, ਭਉ ਜਲ ਤਰੈ ਸੰਸਾਰ, ਉਹ ਇਸ ਸੰਸਾਰ ਭਵ ਸਾਗਰ ਨੂੰ ਪਾਰ ਕਰ ਜਾਂਦਾ ਹੈ। ਮਨ ਚਿੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ, ਉਹਨੂੰ ਫਿਰ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਇੱਕ ਤਾਂ ਜਿਹੜਾ ਵੀ ਉਹਦੇ ਮਨ ਵਿੱਚ ਫਲ ਪ੍ਰਾਪਤ ਉਹ ਚਾਹੁੰਦਾ, ਮਨ ਚਾਹੁੰਦਾ ਹੋਇਆ ਉਹਨੂੰ ਫਲ ਪ੍ਰਾਪਤ ਹੋ ਜਾਂਦਾ। ਇਹ ਇੱਥੇ ਇੱਕ ਬਹੁਤ ਵਧੀਆ ਗੱਲ ਸਮਝਣ ਵਾਲੀ ਹੈ। ਜਿਹੜਾ ਕੋਈ ਮੋਹ ਤੋਂ ਉੱਪਰ ਉੱਠ ਗਿਆ, ਜਿਹੜਾ ਕੋਈ ਲੋਭ ਲਾਲਚ ਅਹੰਕਾਰ ਤੋਂ ਉੱਪਰ ਉੱਠ ਗਿਆ, ਕਾਮ ਕ੍ਰੋਧ ਤੋਂ ਉੱਪਰ ਉੱਠ ਗਿਆ, ਉਹਨੂੰ ਫਿਰ ਦੁਨਿਆਵੀ ਲਾਲਚ ਤਾਂ ਰਹਿਣਾ ਹੀ ਨਹੀਂ। ਉਹਦੀ ਡਿਮਾਂਡ, ਉਹਦੀ ਮੰਗ ਇਹ ਥੋੜੀ ਰਹਿਣੀ ਆ ਕਿ ਮੈਨੂੰ ਤੂੰ ਧੀਆਂ ਪੁੱਤਰ ਦੇ ਦੇ, ਮੈਨੂੰ ਤੂੰ ਘਰ ਪਰਿਵਾਰ ਦੇ ਦੇ। ਤੁਹਾਨੂੰ ਇੱਕ ਗੱਲ ਦਾ ਪਤਾ ਹੋਵੇਗਾ ਕਿ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਭੈਣ ਬੇਬੇ ਨਾਨਕੀ, ਇਹ ਆਪਾਂ ਸਾਰੇ ਜਾਣਦੇ ਹਾਂ। ਇਹ ਵੀ ਜਾਣਦੇ ਹਾਂ ਕਿ ਪਰਿਵਾਰ ਵਿੱਚੋਂ ਬੇਬੇ ਨਾਨਕੀ ਹੀ ਇਹੋ ਜੀ ਸੀ ਜਿਸ ਨੇ ਆਪਣੇ ਭਰਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਰੱਬੀ ਅਵਤਾਰ ਸਮਝ ਲਿਆ ਸੀ, ਪਤਾ ਲੱਗ ਗਿਆ ਸੀ, ਸੋਝੀ ਆ ਗਈ ਸੀ ਕਿ ਇਹ ਆਮ ਇਨਸਾਨ ਮੇਰਾ ਭਰਾ ਨਹੀਂ ਹੈ, ਰੱਬ ਦਾ ਰੂਪ ਹੈ। ਹੁਣ ਜਦੋਂ ਇਹ ਗੱਲ ਦੀ ਸਮਝ ਆ ਗਈ, ਇਹਦਾ ਮਤਲਬ ਉਹਨਾਂ ਨੂੰ ਚਾਹੁਣਾ ਆ ਗਿਆ। ਉਹਨਾਂ ਨੇ ਆਪਣੇ ਭਰਾ ਨੂੰ ਆਪਣੇ ਕੋਲ ਵੀ ਰੱਖਿਆ। ਸੁਲਤਾਨਪੁਰ ਲੋਧੀ ਆਪਾਂ ਮਨਾਏ ਹੈ ਪਿੱਛੇ, ਸਾਰੇ ਆਪਾਂ ਜਾਣਦੇ ਹਾਂ, ਸਾਰੇ ਕਹਿੰਦੇ ਵੀ ਤੇਰਾ ਤੇਰਾ ਤੋਲਿਆ, ਹਾਲਾਂਕਿ ਉਹਦਾ ਮਤਲਬ ਹੋਰ ਆ ਕੁਛ, ਪਰ ਫਿਰ ਵੀ ਉਦੋਂ ਗੁਰੂ ਨਾਨਕ ਪਾਤਸ਼ਾਹ ਜੀ ਆਪਣੀ ਭੈਣ ਕੋਲ ਰਹਿੰਦੇ ਸੀ, ਬੇਬੀ ਨਾਨਕੀ ਕੋਲ। ਹੋਰ ਵੱਡੀਆਂ ਸੇਵਾਵਾਂ, ਇਹ ਵੀ ਤੁਹਾਨੂੰ ਜ਼ਰੂਰ ਪਤਾ ਹੋਵੇਗਾ ਕਿ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਬਾਣੀ ਉਚਾਰਦੇ ਸੀ ਤੇ ਭਾਈ ਮਰਦਾਨਾ ਜੀ ਜਿਹੜਾ ਸਾਜ ਵਜਾਉਂਦੇ ਸੀ, ਰਬਾਬ ਜਿਹਨੂੰ ਕਹਿੰਦੇ ਆ, ਇਹ ਸੱਤ ਟਕੇ ਦਾ ਬੇਬੇ ਨਾਨਕੀ ਨੇ ਭਾਈ ਸਰਿੰਦੇ ਕੋਲੋਂ ਲੈ ਕੇ ਦਿੱਤੀ ਸੀ ਰਬਾਬ। ਇਹ ਸਾਜ ਪਹਿਲਾਂ ਬੇਬੇ ਨਾਨਕੀ ਜੀ ਨੇ ਲੈ ਕੇ ਦਿੱਤਾ। ਹੁਣ ਅਗਲੀ ਗੱਲ ਜਿਹੜੀ ਮੈਂ ਕਰਨਾ ਚਾਹੁੰਦਾ, ਇਹ ਸਾਰੀਆਂ ਗੱਲਾਂ ਦੱਸ ਕੇ, ਤੁਹਾਨੂੰ ਪਤਾ ਬੇਬੇ ਨਾਨਕੀ ਜੀ ਦੇ ਘਰ ਕੋਈ ਔਲਾਦ ਨਹੀਂ ਸੀ। ਜੇ ਆਪਾਂ ਦੁਨਿਆਵੀ ਤੌਰ ਤੇ ਅੱਖਰ ਵਰਤੀਏ
तो अखरे है बेबे नानकी बे औलाद ही सन मरण तक उन्होंने घर धियां पुत्र नहीं सी ना धी सी ना पुत्र सी। हुण जिस भैण दा भरा रब्बी अवतार होवे जिस भैण नूं पता होवे कि मेरा भरा रब दा रूप आ जिहड़ी भैण हर वक्त अपने उस रब्बी अवतार भरा दी सहायता करदी होवे नाल खड़ी होवे हुक्म च रहिंदी होवे सेवा करदी होवे ओह कह नहीं सकदी कि मेरा भरा जे लोकां नूं दातां देंदा तां मैनूं भी दे दे दात। इहनूं आपां दूजे तरीके नाल कहिंदे आ सत्कार वाले शब्द। अरदास बेनती तां बेबे नानकी जी भी कर सकदे सी नहीं कीती किते इतिहास एक बारी भी लिखा नहीं मिलिया कि बेबे नानकी ने बेनती की हो क्योंकि उन्होंने समझ आ गई सी इस सेवा की इस चाकरी की जिदे विच उन्हां दा बिल्कुल निष्काम अवस्था कोई लोभ नहीं कोई लालच नहीं यह भी लालच नहीं यह भी मोह नहीं भी मेरे घर पुत्र हो जाए मेरे घर धी हो जाए औलाद मंग लवां तो फिर मन चिंदिया फल पाए सी दा की मतलब हुंदा। जे असी दुनियावी सोच रखिए तो फिर तो असी जिहड़ी भी दुनियावी पदार्थ मंगदे आ हां यह वखरी गल है कि रब दाता है वो रब सारिया जीवां नूं दातां देंदा है सारिया दातां उहदे कोल है जो भी मंगोगे मान मांगो तान मांगो धन लक्ष्मी सुत दे क्योंकि सारा कुछ उहदे घर विच है कोई भी एहो जी चीज नहीं जिहड़ी ना होवे। आनंद साहब पढ़दे आ साचे साहिबा क्या नाही घर तेरा घर ता तेरा सब कुछ है जिस देह सो पावे। पर जिन्हां नूं समझ आ गई भाणे च रहना आ गया हुक्म च रहना आ गया वह कहिंदे वी दुनियावी दातां दी नहीं सानूं मंगण दी लोड़। आरा चलदा देग चू बाले जाने बंद बंद कटिया जाता है तो दाच की मंगते हैं गुरु दे सन्मुख रहीए बार साडा मूह गुरु वल रहे मन चिंदिया फल पाए सी वो जो कुछ मन विच उन्हां दे इच्छा हुंदी है फल उन्हां नूं प्राप्त हुंदा है। ते अगले बचन है अंतर विवेक विचार आ ते बहुत वड्डा शब्द है कहिंदे उन्हां दे अंदर अंतर विवेक विचार उन्हां दे अंदर चंगा अते माड़ा परख करन दी विचार आ जांदी है। विवेक दा मतलब हुंदा है चंगा अते माड़ा परख करना असी भी कहने हां भी विवेकी हां असी विवेकी कहने हां लोहे दे भांडे च खा लिए सुचे हाथां नाल कोई खुआवे ते सुचे हाथां नाल ही खाइए दूजा कोई हाथ ना ला दे। कई बारी तां कड़ा प्रसाद नहीं लैंदे इत्थों हालांकि ग्रंथी सिंह ने बनाया हुंदा कड़ा प्रसाद सफाई नाल बनाया हुंदा कड़ा प्रसाद गुरु की हजूरी विच हुंदा कड़ा प्रसाद कहिंदे विवेकी आ सी। खैर विवेक दे जदों अर्थ पढ़दे आ तां विवेक दा अर्थ है चंगा अते माड़े नूं समझना विवेक बुद्ध जिवें हंस नूं कहिंदे आ ना आपां कि हंस पाणी वखरा कर दिंदा ते दुध वखरा कर दिंदा कुदरती आ उहदे अंदर उह विवेक जिहड़ा बाणी नूं पढ़न वाला है जिहड़ा प्रभु दे हुक्म च चलण वाला है जिहड़ा इस विचार नूं समझण वाला है उहदे अंदर इह सोझी आ जांदी है कि आ चीज चंगी है ते आ चीज माड़ी है इह बंदा चंगा है ते इह बंदा माड़ा है वो फिर बुरियां दी संगत नहीं करदा बचदा उत्थों क्योंकि सतगुरु दी सेवा लग्यां जिथे संसार सागर पार हुंदा है उथे मन चिंदिया फल पाए सी अंतर विवेक विचार मन चिंदे फल भी प्राप्त हुंदे है ते अंदर चंगे अते माड़े करन दी विचार भी आ जांदी है। नानक सतगुर मिले प्रभ पाईए सब दुख निवारण हार हे नानक
ਸਤਿਗੁਰੂ ਜੇ ਮਿਲ ਜਾਏ, ਗੁਰੂ ਸਾਹਿਬ ਜੀ ਦੀ ਬਾਣੀ ਜੇ ਸਮਝ ਆ ਜਾਏ ਤਾਂ ਗੁਰੂ ਮਿਲਣ ਦੇ ਨਾਲ ਫਿਰ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ, ਕਿਉਂਕਿ ਗੁਰੂ ਜੀ ਸਾਨੂੰ ਪ੍ਰਭੂ ਤੱਕ ਲੈ ਜਾਂਦੇ ਹੈ, ਸਭ ਦੁੱਖ ਨਿਵਾਰਨ ਹਾਰ ਤੇ ਸਾਰੇ ਦੁੱਖਾਂ ਨੂੰ ਦੂਰ ਕਰ ਦਿੰਦੇ ਹੈ। ਅਗਲੇ ਬਚਨ, ਮਨਮੁਖ ਸੇਵਾ ਜੋ ਕਰੇ ਦੂਜੇ ਭਾਏ ਚਿੱਤ ਲਾਏ। ਆ ਗਈ ਗੱਲ ਮਨਮੁਖ ਦੀ ਜਿਹੜੀ ਮੈਂ ਪਹਿਲਾਂ ਤੋਂ ਆਪ ਜੀ ਨਾਲ ਸਾਂਝੀ ਕੀਤੀ ਹੈ। ਜਿਹੜੇ ਮਨ ਦੇ ਪਿੱਛੇ ਤੁਰਨ ਵਾਲੇ ਲੋਕ ਆ ਉਹ ਜਿਹੜੀ ਸੇਵਾ ਕਰਦੇ ਆ, ਮਨਮੁਖ ਸੇਵਾ ਜੋ ਕਰੇ, ਜਿਹੜੀ ਵੀ ਉਹ ਸੇਵਾ ਕਰਦੇ ਆ, ਦੂਜੇ ਭਾਏ ਚਿੱਤ ਲਾਏ, ਉਹਨਾਂ ਦਾ ਇੱਕ ਪ੍ਰਭੂ ਨਾਲੋਂ ਮੂੰਹ ਦੂਜੇ ਪਾਸੇ ਹੋ ਕੇ ਦੂਜੇ ਭਾਏ ਚਿੱਤ ਲਾਏ, ਦੂਜੀਆਂ ਚੀਜ਼ਾਂ ਨਾਲ ਚਿੱਤ ਜੋੜੀ ਰੱਖਦੇ, ਜਿਵੇਂ ਪਹਿਲਾਂ ਗੱਲ ਸਾਂਝੀ ਕੀਤੀ ਅਹੰਕਾਰ ਨਾਲ, ਲੋਭ ਨਾਲ, ਮੋਹ ਨਾਲ, ਇਹਨਾਂ ਚੀਜ਼ਾਂ ਨਾਲ ਚਿੱਤ ਜੋੜੀ ਰੱਖਦੇ ਆ। ਪੁੱਤ ਕਲੱਤ ਕੁਟੰਬ ਹੈ ਮਾਇਆ ਮੋਹ ਵਧਾਏ, ਉਹ ਇਸ ਗੱਲ ਦਾ ਹੀ ਅਹੰਕਾਰ ਕਰੀ ਜਾਂਦੇ ਆ ਕਿ ਆਹ ਮੇਰਾ ਪੁੱਤ ਹੈ, ਆਹ ਮੇਰੀ ਇਸਤਰੀ ਹੈ, ਆਹ ਮੇਰਾ ਪਰਿਵਾਰ ਹੈ, ਆ ਮੇਰੀ ਮਾਇਆ, ਤੇ ਇਹਨਾਂ ਚੀਜ਼ਾਂ ਦੇ ਚੱਕਰਾਂ ਵਿੱਚ ਪੈ ਕੇ ਮੋਹ ਨੂੰ ਵਧਾਈ ਜਾਂਦੇ ਆ। ਮਨ ਦੇ ਪਿੱਛੇ ਤੁਰਨ ਵਾਲੇ ਜਿਹੜੇ ਸੇਵਾ ਕਰਦੇ ਆ, ਦਰਗਾਹ ਲੇਖਾ ਮੰਗੀ ਹੈ ਕੋਈ ਅੰਤ ਨਾ ਸਕੀ ਛਡਾਏ। ਕਹਿੰਦੇ ਜਦੋਂ ਪ੍ਰਭੂ ਦੀ ਹਜੂਰੀ ਦੇ ਵਿੱਚ ਦਰਬਾਰ ਦੇ ਵਿੱਚ ਲੇਖਾ ਮੰਗਿਆ ਜਾਂਦਾ ਹੈ ਨਾ, ਫਿਰ ਆ ਜਿਹੜੇ ਮਨਮੁਖ ਆ ਇਹਨਾਂ ਦਾ ਜਦੋਂ ਲੇਖਾ ਦਿੱਤਾ ਜਾਂਦਾ ਹੈ ਤਾਂ ਉਹਨਾਂ ਨੂੰ ਉਸ ਅੰਤ ਸਮੇਂ ਕੋਈ ਛਡਾ ਨਹੀਂ ਸਕਦਾ। ਬਿਨ ਨਾਵੇਂ ਸਭ ਦੁੱਖ ਹੈ, ਦੁੱਖਦਾਈ ਮੋਹ ਮਾਏ। ਨਾਮ ਤੋਂ ਬਿਨਾਂ ਸਭ ਦੁੱਖ ਹੀ ਦੁੱਖ ਹੈ। ਮੋਹ ਵਿੱਚ ਪਏ ਹੋਏ ਜਿਹੜੇ ਸੇਵਾ ਕਰਦੇ ਹੈ ਇਹੋ ਸਮਝੋ ਦੁੱਖ ਹੀ ਸਹੇੜੀ ਜਾਂਦੇ ਹੈ। ਨਾਨਕ ਗੁਰਮੁਖ ਨਜ਼ਰੀ ਆਇਆ, ਮੋਹ ਮਾਇਆ ਵਿਛੁੜ ਸਭ ਜਾਏ। ਹੇ ਭਾਈ, ਗੁਰੂ ਦੇ ਦੱਸੇ ਰਸਤੇ ਅਨੁਸਾਰ ਚੱਲ ਕੇ ਸੇਵਾ ਕਰੋ, ਗੁਰੂ ਦੇ ਹੁਕਮ ਚ ਰਹਿ ਕੇ ਸੇਵਾ ਕਰੋ। ਸੇਵਾ ਕਰਦਿਆਂ ਅਹੰਕਾਰ ਨਾ ਹੋਵੇ, ਸੇਵਾ ਕਰਦਿਆਂ ਮੋਹ ਨਾ ਹੋਵੇ, ਸੇਵਾ ਕਰਦਿਆਂ ਲਾਲਚ ਨਾ ਹੋਵੇ। ਸੰਤੋਖੀ ਬਿਰਤੀ ਰੱਖੋ, ਨਿਮਰਤਾ ਚ ਰਹਿ ਕੇ ਤੇ ਪ੍ਰੇਮ ਨਾਲ ਸੇਵਾ ਕਰੋ। ਜਿਹੜਾ ਕੋਈ ਇਸ ਤਰੀਕੇ ਨਾਲ ਕਰਦਾ, ਸਮਝੋ ਗੁਰੂ ਕੀ ਦੱਸੀ ਅਨੁਸਾਰ ਚੱਲ ਰਿਹਾ, ਉਹ ਗੁਰਮੁਖ ਬਣ ਗਿਆ। ਜਿਹੜਾ ਕੋਈ ਗੁਰਮੁਖ ਬਣ ਗਿਆ, ਨਾਨਕ ਗੁਰਮੁਖ ਨਦਰੀ ਆਇਆ, ਮੋਹ ਮਾਇਆ ਵਿਛੁੜ ਸਭ ਜਾਏ। ਜਿਹੜਾ ਕੋਈ ਗੁਰਮੁਖ ਬਣ ਗਿਆ ਉਹਨੂੰ ਫਿਰ ਪਰਮਾਤਮਾ ਨਦਰੀ ਆ ਜਾਂਦਾ। ਪਰਮਾਤਮਾ ਨਦਰੀ ਆ ਗਿਆ ਫਿਰ ਉਹ ਮੋਹ ਮਾਇਆ ਇਸ ਤੋਂ ਵਿਛੋੜਾ ਪੈ ਕੇ ਉਹ ਉੱਪਰ ਉੱਠ ਜਾਂਦਾ, ਉਹਦੇ ਅੰਦਰੋਂ ਮੋਹ ਮਾਇਆ ਖਤਮ ਹੋ ਜਾਂਦੀ ਹੈ, ਮੋਹ ਮਾਇਆ ਤੋਂ ਉੱਪਰ ਉੱਠ ਜਾਂਦਾ। ਕਿਰਪਾ ਕਰਨ ਸਤਿਗੁਰੂ ਜੀ ਕਿ ਆਹ ਜਿਹੜੇ ਦੋ ਸਲੋਕਾਂ ਦੀ ਵਿਚਾਰ ਆਪ ਜੀ ਨਾਲ ਸਾਂਝੀ ਕੀਤੀ ਹੈ, ਸੇਵਾ ਦੀ, ਚਾਕਰੀ ਦੀ, ਗੁਰਮੁਖ ਜਿਹੜੇ ਸੇਵਾ ਕਰਦੇ ਆ ਭਾਈ ਉਹਨਾਂ ਨੂੰ ਮਨ ਚਿੰਦਿਆ ਫਲ ਪਾਏ ਸੀ, ਅੰਤਰ ਵਿਵੇਕ ਵਿਚਾਰ ਪ੍ਰਾਪਤ ਹੁੰਦਾ, ਤੇ ਜਿਹੜੇ ਮਨਮੁਖ ਸੇਵਾ ਕਰਦੇ ਆ ਉਹਨਾਂ ਨੂੰ ਫਿਰ ਦਰਗਾਹ ਲੇਖਾ ਮੰਗੀ ਹੈ ਕੋਈ ਅੰਤ ਨਾ ਸਕੀ ਛਡਾਏ, ਇਹ ਮਿਲਦਾ। ਇਹ ਗੁਰੂ ਸਾਹਿਬ ਜੀ ਦੱਸ ਰਹੇ ਇਹਨਾਂ ਸਲੋਕਾਂ ਦੇ ਵਿੱਚ। ਕਿਰਪਾ ਕਰਨ ਸਤਿਗੁਰੂ ਜੀ, ਅਸੀਂ ਗੁਰਮੁਖ ਬਣ ਕੇ ਸੇਵਾ ਕਰੀਏ, ਅਸੀਂ ਵੀ ਭੌਜਲ ਤਰ੍ਹਾਂ ਸੰਸਾਰ ਹੋ ਸਕੀਏ, ਅਸੀਂ ਵੀ ਮਨ ਚਿੰਦਿਆ ਫਲ ਪਾਏ ਸੀ ਦੇ ਪਾਤਰ ਬਣ ਸਕੀਏ। ਦਾਤਾ ਜੀ ਦਇਆ ਦ੍ਰਿਸ਼ਟੀ ਮਿਹਰਾਮਤ ਕਰਨ। ਅੱਜ ਦੇ ਸ਼ਬਦ ਨੂੰ ਪੜ੍ਹਦਿਆਂ ਵਿਚਾਰਦਿਆਂ ਹੋਈਆਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਦੀ ਖੀਮਾ ਬਖਸ਼ਿਸ਼ ਕਰਨੀ, ਸਾਧ ਸੰਗਤ ਜੀ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਸੁਮਤ ਬਖਸ਼ਣ, ਆਪ ਸਾਧ ਸੰਗਤ ਜੀ ਦੀ ਸੇਵਾ ਸੌਖੇ ਤਰੀਕੇ ਸੁਚੱਜੇ ਢੰਗ ਨਾਲ ਹੋ ਸਕੇ, ਸਮੂਹ ਸਾਧ ਸੰਗਤ ਜੀ ਨੂੰ ਦਾਸ ਨੂੰ ਵਾਹਿਗੁਰੂ ਜੀ ਗੁਰਸਿੱਖੀ ਜੀਵਨ ਗੁਰਮਤ ਦਾ ਦਾਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਫਤਿਹ ਦੀ ਸਾਂਝ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਜੀ, ਹੁਣ ਆਪਾਂ ਸਤਿਕਾਰਯੋਗ ਰਾਗੀ ਸਿੰਘ ਭਾਈ ਸਾਹਿਬ ਭਾਈ ਓਮਕਾਰ ਸਿੰਘ ਜੀ ਅਤੇ
साथी उन्हां पासों इलाही बाणी दा कीर्तन सरवण करदे हां जी। वाहिगुरू जी का खालसा, वाहिगुरू जी।

ਕੋਟਾਨ ਕੋਟ ਧੰਨਵਾਦ ਸਤਿਗੁਰੂ ਜੀ ਦਾ। ਆਪ ਸਾਰੀਆਂ ਸੰਗਤਾਂ ਦੇ ਪਿਆਰ ਸਤਿਕਾਰ ਦਾ ਬਹੁਤ ਬਹੁਤ ਧੰਨਵਾਦ। ਇਸ ਮਹਾਨ ਗੁਰਸਥਾਨ ਦੇ ਸਾਰੇ ਸੇਵਾਦਾਰ ਵੀ, ਸਾਰੇ ਪ੍ਰਬੰਧਕ ਸਭਾ, ਜਿਨ੍ਹਾਂ ਸਾਰਿਆਂ ਦੇ ਵਿਸ਼ੇਸ਼ ਉਪਰਾਲੇ ਦੇ ਨਾਲ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਇਸ ਉਪਾਗ ਅਵਸਰ ਪ੍ਰਾਪਤ ਹੋਇਆ ਹੈ ਜੀ, ਆਪ ਸਾਰਿਆਂ ਦੇ ਪਿਆਰ ਸਤਿਕਾਰ ਦਾ ਬਹੁਤ ਬਹੁਤ ਧੰਨਵਾਦ ਜੀ। ਕੱਲ ਦੁਪਹਿਰ ਦੇ ਦੀਵਾਨ ਵਿਚ ਜਿਵੇਂ ਮੇਰੇ ਤੋਂ ਪਹਿਲਾਂ ਮੇਰੇ ਸਤਿਕਾਰਯੋਗ ਵੀਰ ਜੀ ਸੈਕਟਰੀ ਸਾਹਿਬ ਆਪ ਜੀ ਨੂੰ ਦੱਸ ਰਹੇ ਸਨ ਕਿ 1 ਤੋਂ 2 ਵਜੇ ਤੱਕ ਦੁਪਹਿਰ ਦਾ ਕੀਰਤਨ ਦਾ ਸਮਾਂ ਹੈ। ਕੱਲ ਫਿਰ 1 ਵਜੇ ਆਪ ਜੀ ਦੇ ਦਰਸ਼ਨ ਕਰਨ ਲਈ ਦਾਸ ਪਹੁੰਚਣਗੇ ਜੀ। ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਆਸੀਸ ਦੇ ਗੁਰੂ ਦੀ ਬਖਸ਼ਿਸ਼ ਗੁਰੂ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
0: ਜੀ ਕੀ ਫਤਿਹ।
1: ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਤਾਰੀ ਭੇਖਾਰੀ ਜੀਓ, ਮੈਂ ਕਿਆ ਮਾਂਗੋ ਕਿਸ ਚਿਰ ਨਾ ਰਹਾਈ, ਹਰ ਦੀਜਾ ਨਾਮ ਪਿਆਰੀ ਜੀਓ। ਨਵੇਂ ਸਾਲ ਦੇ ਪਹਿਲੇ ਦਿਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਿਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਹਿਬਾਨ ਦੇ ਕੀਰਤਨ ਤੇ ਕਥਾ ਸਰਵਣ ਕਰਕੇ ਸਾਹਿਬਾਂ ਦੀ ਬਖਸ਼ਾਂ ਨਾਰੀ ਪਰਮ ਸਤਿਕਾਰ ਜੋ ਸਤਸੰਗ ਜੀ ਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਲੁਧਿਆਣੇ ਵਾਲੇ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪਣੇ ਬੜੇ ਰਸਪਿੰਨੇ ਕੀਰਤਨ ਸਰਵਣ ਕਰਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਇੱਥੇ ਹਾਰਦਿਕ ਧੰਨਵਾਦ ਹੈ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰੰਗੀਲਾ ਰਸੀਲਾ ਅਤੇ ਉਹਨਾਂ ਦੇ ਜਥੇਦਾਰ ਜਿਹੜੇ ਗੁਰੂ ਘਰ ਸ੍ਰੀ ਬੰਗਲਾ ਸਾਹਿਬ ਦੇ ਹਜ਼ੂਰੀ ਰਾਗੀ ਨੇ ਅਤੇ ਗੁਰੂ ਘਰ ਸਾਹਿਬ ਨਾਲ ਆਪ ਸਮੂਹ ਸੰਗਤਾਂ ਨੂੰ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਤੇ ਲੱਖ ਲੱਖ ਵਧਾਈ ਹੋਵੇ। ਗੁਰੂ ਸਭ ਨੂੰ ਇਹ ਸਾਲ ਤੰਦਰੁਸਤੀਆਂ ਚੜ੍ਹਦੀਆਂ ਕਲਾਂ ਵਾਲਾ, ਸਿੱਖੀ ਸਿਹਤ ਅਤੇ ਭਰੋਸੇ ਵਾਲਾ ਜੀਵਨ, ਸੇਵਾ ਸੇਵਨ ਵਾਲਾ ਜੀਵਨ ਸਭ ਨੂੰ ਬਖਸ਼ੇ। ਸਭ ਦੀਆਂ ਆਸਾਂ ਮੁਰਾਦਾਂ ਗੁਰੂ ਪੂਰੀਆਂ ਕਰੇ। ਸ਼ੁਭਕਾਮਨਾਵਾਂ। ਅਤੇ ਅੱਜ ਸਾਰਾ ਦਿਨ ਹੀ ਕੀਰਤਨ ਦਰਬਾਰ ਹੈ ਜੀ, ਗੁਰੂ ਕੇ ਲੰਗਰ ਵੀ ਸਾਰਾ ਦਿਨ ਨੇ। ਇਹ ਸਾਰਾ ਪ੍ਰੋਗਰਾਮ ਜੋ ਚੱਲ ਰਿਹਾ ਨਾਲ, ਹੁਣ ਅਖੰਡ ਪਾਠ ਦੇ ਭੋਗ ਪੈਣ ਵਾਲੇ ਨੇ ਸਵਾ ਕੁ ਦਸ ਸਾਢੇ ਦਸ ਵਜੇ ਦਰਸ਼ਨ ਡਿਊਟੀ ਦੇ ਦੂਜੀ ਮੰਜ਼ਿਲ ਤੇ, ਜੋ ਅਖੰਡ ਪਾਠ ਦੀ ਸੇਵਾ ਸਮੂਹ ਕਮੇਟੀ ਮੈਂਬਰ ਸਮੂਹ ਸੰਗਤ ਅਤੇ

कोई तो अन्य जनता के अंदर नागरिक को

ਸੰਤ ਕੇ ਦੁਖਾਂ ਤੇ ਦਰਗਾਹੇ ਸੰਤ ਕੇ ਦੁਖਾਂ ਨੀਚ ਨੀ ਜਾਏ।

ਵਾਸਤੇ